0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।

ਸਤਿਗੁਰੁ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਾਕ ਪਵਿੱਤਰ ਬਖਸ਼ਾਂ ਵਾਲੀ ਧਰਤੀ ਉਸ ਅਸਥਾਨ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਉਹ ਹੈ ਸਾਹਿਬ ਗੁਰੂ ਰਾਮਦਾਸ ਪਿਤਾ ਦੇ ਬਚਨ ਸੂਈ ਰਾਗ ਅੰਦਰ 731 ਸਤਿਗੁਰਾਂ ਦਾ ਅੰਗ ਹੈ। ਅੱਜ ਦੇ ਬਖਸ਼ਾਂ ਭਰੇ ਹੁਕਮ ਦੇ ਅੰਦਰ ਜੋ ਕੁਝ ਸਤਿਗੁਰਾਂ ਨੇ ਬਚਨ ਕੀਤੇ ਉਹਦੀ ਵਿਚਾਰ ਪ੍ਰਾਰੰਭ ਕਰੀਏ। ਰਹਾਉ ਦੀ ਪੰਕਤੀ ਦੇ ਅੰਦਰ ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ, ਆਪਣੇ ਗੁਰੂ ਨੂੰ ਮਨ ਤੇ ਤਨ ਭੇਟਾ ਕੀਤਾ ਹੈ ਤੇ ਸਿਰ ਵੇਚਿਆ ਹੈ ਤੇ ਬੜਾ ਮਹਿੰਗਾ ਵੇਚਿਆ ਹੈ। ਬਹੁਤ ਵਾਰੀ ਗੁਰਬਾਣੀ 'ਚ ਸ਼ਬਦ ਹੁੰਦਾ ਹੈ ਸਿਰ ਵੇਚਣ ਦੀ ਗੱਲ, ਇਹਦੇ ਮਗਰ ਰਾਜ ਕੀ ਹਨ? ਸਤਿਗੁਰਾਂ ਦਾ ਇੱਕ ਇੱਕ ਬਚਨ ਗੁਰੂ ਕੇ ਪਿਆਰੋ ਸਾਡੀ ਜ਼ਿੰਦਗੀ ਨੂੰ ਰੱਬ ਤੱਕ ਲੈ ਜਾਣ ਦੀ ਸਮਰੱਥਾ ਸ਼ਕਤੀ ਰੱਖਦਾ, ਪਰ ਵਿਰਲੇ ਭਾਗਾਂ ਵਾਲੇ ਉਹਦੇ ਨਾਲ ਤੁਰਦੇ ਹਨ। ਕਿਧਰੇ ਸਤਿਗੁਰੂ ਜੀ ਆਖਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਾਡੇ ਨਾਲ ਖੇਡ ਖੇਡਣੀ ਤੇ ਸਿਰ ਤਲੀ ਤੇ ਧਰ ਕੇ ਲਿਆਓ। ਆਨੰਦ ਸਾਹਿਬ ਦਾ ਬਚਨ ਪੜ੍ਹਦੇ ਹੋ ਤੇ ਗੁਰੂ ਅਮਰਦਾਸ ਪਿਤਾ ਦੇ ਬਚਨ ਨੇ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਸਿਰ ਸੌਂਪ ਦਿਓ, ਇਹ ਕੀ ਕਹਾਣੀ ਗੁਰੂ ਕੀ ਸੰਗਤ? ਇੱਕ ਤਾਂ ਇਸ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਰੇਗੀ। ਸਿਰ ਕਿਵੇਂ ਸਤਿਗੁਰੂ ਨੂੰ ਦਈਏ? ਇਹਦੇ ਬਦਲੇ ਅੱਜ ਸ਼ਬਦ ਵਰਤਿਆ ਗਰੀਬ ਅਨੁਵਾਦ ਪਿਤਾ ਜੀ ਨੇ, ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ। ਸਿਰ ਵੇਚਿਆ ਏ, ਮੁੱਲ ਮਹਿੰਗਾ, ਪਰ ਇਹਦਾ ਮੁੱਲ ਬਹੁਤ ਮਿਲਿਆ ਹੈ। ਸਾਡੇ ਸਿਰ ਦੇ ਅੰਦਰ ਖਾਨ ਸੋਚਾਂ, ਸਾਡੇ ਸਿਰ ਵਿੱਚ ਦੁਨੀਆਂ ਨੇ ਤਿੰਨ ਚੀਜ਼ਾਂ ਪਾ ਦਿੱਤੀਆਂ ਅਤੇ ਲਗਾਤਾਰ ਪਾ ਰਹੀ ਹੈ। ਜਿੰਨਾ ਚਿਰ ਉਹ ਤਿੰਨ ਚੀਜ਼ਾਂ ਸਾਡੇ ਸਿਰ ਵਿੱਚ ਹੋਣਗੀਆਂ, ਅਸੀਂ ਕਦੇ ਸੁਖੀ ਨਹੀਂ ਹੋ ਸਕਦੇ। ਭਾਵੇਂ ਕੋਈ ਗਰੀਬ ਹੈ ਅਤੇ ਭਾਵੇਂ ਕੋਈ ਅਮੀਰ ਹੈ। ਭੁਲੇਖਾ ਹੈ, ਮਹਾਰਾਜ ਨੇ ਨਰਪਤ ਰਾਜਿਆਂ ਦੀ ਗੱਲ ਕੀਤੀ ਹੈ, ਵੱਡੇ ਵੱਡੇ ਵੀ। ਤਿੰਨ ਚੀਜ਼ਾਂ ਸਾਨੂੰ ਦੁਨੀਆਂ ਦਿੰਦੀ ਹੈ ਗੁਰੂ ਕੇ ਪਿਆਰੂ। ਜਿਹੜਾ ਬੀਤ ਚੁੱਕਾ ਸਮਾਂ ਸਾਡੀ ਜ਼ਿੰਦਗੀ ਦਾ, ਸਾਨੂੰ ਪਛਤਾਵੇ ਖਾਨ, ਕਾਸ਼ ਮੈਂ ਬੱਚਿਆਂ ਲਈ ਇੰਨੀ ਮਿਹਨਤ ਕਰਦਾ ਰਿਹਾ, ਮੇਰੇ ਆਖੇ ਨਹੀਂ ਲੱਗਦੇ। ਕਿਧਰੇ ਬੱਚਿਆਂ ਦਾ ਬੱਚੇ ਪਛਤਾ ਰਹੇ ਖਾਨ, ਸਾਡੇ ਮਾਪੇ ਕਿਹੋ ਜਿਹੇ? ਮਿੱਤਰ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਪਾਰਟਨਰ ਨੇ ਚੰਗਾ ਨਹੀਂ ਕੀਤਾ, ਕੁਛ ਨਾ ਕੁਛ ਬਹਾਨਾ ਏ। ਹਰ ਬੰਦਾ ਬੀਤ ਚੁੱਕੇ ਸਮੇਂ 'ਤੇ ਪਛਤਾਤਾਪ ਕਰ ਰਿਹਾ ਹੈ, ਇਹ ਸਾਡੇ ਸਿਰ ਵਿੱਚ ਹਮੇਸ਼ਾ ਰਹਿੰਦਾ। ਮੈਂ ਕਿਸੇ ਦਾ ਬੁਰਾ ਨਹੀਂ ਕੀਤਾ, ਮੇਰੇ ਨਾਲ ਖੋਇਆ, ਪਛਤਾ ਰਿਹਾ ਹੈ। ਦੂਸਰੀ ਗੱਲ, ਆਉਣ ਵਾਲੇ ਸਮੇਂ ਦਾ ਸਾਨੂੰ ਡਰ ਹੈ, ਪਤਾ ਨਹੀਂ ਕੱਲ੍ਹ ਸਾਡਾ ਕੀ ਬਣੇਗਾ, ਪਤਾ ਨਹੀਂ ਸਾਡੀ ਜ਼ਿੰਦਗੀ ਕਿਹੋ ਜਿਹੇ ਖੂਹ ਖਾਤੇ 'ਚ ਪੈਗੀ, ਚੰਗੀ ਰਹੇਗੀ ਕਿ ਨਹੀਂ। ਹੈ ਕੁਛ ਨਹੀਂ, ਅਜੇ ਆਇਆ ਨਹੀਂ, ਪਰ ਡਰੇ ਹੋਏ ਹਾਂ। ਹੁਣ ਸਾਡੇ ਕੋਲ ਕੀ ਇਸ ਵਕਤ? ਇੱਕ ਸ਼ਿਕਾਇਤ, ਕਿਸੇ ਦੇ ਕੋਲ ਖਲੋ ਜਾਓ, ਦੁਨੀਆਂ ਦੀ ਗੱਲ ਚਾਹੇ ਰੱਬ ਦੀ, ਹਰ ਬੰਦਾ ਸ਼ਿਕਾਇਤਾਂ ਨਾਲ ਭਰਿਆ ਪਿਆ ਹੈ। ਸ਼ਿਕਾਇਤ ਹਮੇਸ਼ਾ ਹੰਕਾਰ 'ਚੋਂ ਨਿਕਲਦੀ, ਮੈਂ ਸਿਆਣਾ ਅਤੇ ਦੂਸਰੇ ਅਣਜਾਣ, ਉਹਨਾਂ ਨੂੰ ਪਤਾ ਹੀ ਨਹੀਂ, ਐਵੇਂ ਹੀ ਸ਼ਿਕਾਇਤ ਕਰੀ ਜਾਣੀ ਨਿੱਕੀਆਂ ਨਿੱਕੀਆਂ ਗੱਲਾਂ 'ਤੇ। ਗੁਰੂ ਕੇ ਪਿਆਰਿਓ, ਸੋਚੋ, ਜਿਹੜੇ ਸਿਰ ਵਿੱਚ ਜਾਂ ਪਛਤਾਵੇ ਦਾ ਭਾਰ ਹੋਵੇ ਜਾਂ ਉਹਦੇ ਅੰਦਰ ਸ਼ਿਕਾਇਤਾਂ ਹੀ ਗਿਲੇ ਅਤੇ ਸ਼ਿਕਵੇ ਭਰੇ ਖੋਣ ਅਤੇ ਡਰ ਹੋਵੇ, ਉਹ ਬੰਦਾ ਕਦੇ ਸ਼ਾਂਤ ਹੋ ਸਕਦਾ ਹੈ? ਕਦੇ ਸੁਖੀ ਹੋ ਸਕਦਾ ਹੈ? ਮਹਾਰਾਜ ਕਹਿੰਦੇ, ਦੇਖ, ਇੱਕ ਚੀਜ਼ ਅਸੀਂ ਤੈਨੂੰ ਦੇਣ ਲੱਗੇ ਹਾਂ,
जे तू ओ चीज अपनी जिंदगी च तू रख लें कोल अपने सिर विच पा लवें ओ सिर ते जदो पैगी ते सिर साडा होएगा ओ तू सिर सानू वेच दे जो कुछ असी कहने आ ना ओ कुछ करना शुरू कर दियो अपनियां सोचां अपने फिकर अपनी सियाणप जो कुछ भी तुहाडे कोल सियाणप पे तुहानू बहुत चंगी लगदी छड्ड दियो उस दी जगह ते सतगुरु जी जो कहिंदे ने ओ शब्द नू पा लो। महाराज जी थोड़ा इनू खोलो गुरु अमरदास साहब जी दा एक बचन ध्यान विच लिया जी गुरु साहब कहिंदे नानक सेवक सोई आखिए जो सिर धरे उतार कहिंदे साडा सेवक जिन्ने बनना है ना वो अपना सिर उतार देवे। महाराज जी सिर कृपान नाल वढ़ के तुहानू देना है नहीं महाराज कहिंदे उह तिक्को वारी घटना घटी सी आनंदपुर साहब असी तुहानू रोज ये बचन सुनाने आ असी तुहाडा रोज सिर मंगदे आ ते हर पल मंगदे आ सेवक अपने कोल सिर रखदा ही नहीं जिन्हें सेवा करनी। गुरु खानियत दी बोली कह प्यारे उहदे फार्मूले तरीके वखरे हुंदे दसदे ने अगली पंक्ति है सिर किवें उतारीदा है सिर वेच के मुल महंगा इहदा मिलिया सिर वेचना किवें ते मुल की लैणा इहदे बदले अज गुरु रामदास साहब जी ने कृपा की उस गुरु अमरदास साहब का बचा ने हजूर कहिंदे सतगुर का भाणा मन लै एक गल दूसरी शब्द रखे उरतार दो चीजा जी कहिंदे सदा अंदर वाहिगुरु शब्द नू रखण की कोशिश करो रखण की कोशिश करांगे जी पहला जपांगे उन्हें अंदर नहीं रहना भाणा मनण का यह नहीं मतलब हुंदा कोई घाटा पै गया मौत हो गई पहला जोर लाया रोए कलपे मुड़ के भाणा कह दिता सतगुरु जी का भाणा मतलब हुंदा है जदो सतगुरु नूं प्यार करिए सिक्खी दे राह ते तुरिए गुरु ने कहा तू नितनेम करना है अमृत आदि खोना है नाम जपना है मन ने कहना है भी मन ते लगदा कोई नहीं ये करां कि ना करां कहिंदे तेनू ते सोचण दा अधिकार दिता ही नहीं तेनू ते करन नू क्या है भाणे विच आ तू पहला नेम निभा अगली गल ना कर मन लगदा कि नहीं लगदा मन लगे ना लगे उहदा हुक्म है नितनेम करन दा ते करना ही है संगत च आउण दा हुक्म अमृत वेले उठण दा इहदे विचों ही ते उहने लगना सी पहला ही छड के बह जाने आ। दूसरी गल गुरु की संगत बाहरों जिंदगी विच दुख भी आउणे ते सुख भी आउणे चंगे दिन भी आउंदे ते माड़े भी जे चंगे दिन आए ते माड़े लगातार अपना नेम निभाना ते गुरु नाल प्यार विच वादा करी जाना रुकना नहीं सवाल नहीं करना मेरे ते दुख क्यों आ गए मेरिया चार मंगा पूरियां खोईयां पंजवीं क्यों नहीं खो रही जिद करांगे ते असी उह सिर नहीं दिता अजे सिर विच दुनियावी ख्याल अपनी सियाणप सांभीए साडा अंदर कहिंदा गुरु नूं नहीं पता मेरे ते दुख आया है गुरु ने क्यों दिता है जिथे क्यों आ गया वो कदे सिर नहीं दे सकता क्यों शब्द नहीं खुंदा सिर देन दी कहानी जे संगत जी बड़े सिंपल जे शब्दों विच कहण दा यतन करन लगा वां समझाउण लई महाराज कहिंदे कुछ भी खून खलात चंगे माड़े गुरु रामदास साहब जी दे बचा ने हजूर कहिंदे जे सुख दे ता तुझे आराधी

ਹਾਲਾਤ ਜਿੱਥੋਂ ਜੇ ਮਰਜ਼ੀ ਖੋਣ ਲਗਾਤਾਰ ਸਤਿਗੁਰੂ ਦੇ ਦੱਸੇ ਰਾਹ ਤੇ ਤੁਰੇ ਰਹਿਣਾ ਅੰਦਰ ਸ਼ਿਕਾਇਤ ਨੂੰ ਜਨਮ ਨਹੀਂ ਦੇਣ ਦੇਣਾ। ਮੇਰੇ ਕਲਗੀਆਂ ਵਾਲੇ ਨੇ ਪੁੱਤਰਾਂ ਦੀ ਲਾਸ਼ ਨਹੀਂ ਠੰਡੀ ਹੋਈ ਮਾਛੀਵਾੜੇ ਪਹੁੰਚ ਕੇ, ਉੱਥੇ ਕੋਈ ਗਿਲਾ ਤੇ ਸ਼ਿਕਵਾ ਨਹੀਂ ਕੀਤਾ, ਤੱਤੀ ਤਵੀ ਤੇ ਬੈਠ ਕੇ ਨਹੀਂ ਕੀਤਾ, ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾ ਲੱਗਿਆ ਕੋਈ ਗਿਲਾ ਨਹੀਂ ਕੀਤਾ। ਸਾਡੇ ਵਿੱਚ ਕੇਵਲ ਚਾਰ ਦਿਨ ਪੈਸੇ ਘੱਟ ਗਏ ਤੇ ਅਸੀਂ ਗਿਲਾ ਤੇ ਸ਼ਿਕਵਾ ਕਰਦੇ ਹਾਂ, ਸਿਰ ਨਹੀਂ ਦਿੱਤਾ। ਜਿਸ ਦਿਨ ਸਿਰ ਦੇ ਲਿਆ ਤੇ ਬਦਲੇ ਕੀ ਮਿਲੇਗਾ ਮੈਂ ਬਾਅਦ ਵਿੱਚ ਬੇਨਤੀ ਕਰਦਾ। ਸਿਰ ਕਿਵੇਂ ਦਿੱਤਾ ਜਾਂਦਾ? ਸਤਿਗੁਰ ਕਾ ਭਾਣਾ ਮਨ ਲੈ। ਗੁਰੂ ਸਾਹਿਬ ਕਹਿੰਦੇ ਮਨ ਲੱਗੇ ਨਾ ਲੱਗੇ ਤੁਰੇ ਰਹੀਏ, ਬਾਹਰ ਦੇ ਹਾਲਾਤ ਚੰਗੇ ਮਾੜੇ ਦਿਨ ਆਉਣ ਤੁਰੇ ਰਹੀਏ। ਤੀਸਰਾ ਸੇਵਕ ਦੀ ਪਰਿਭਾਸ਼ਾ ਹੈ ਪਿਆਰਿਓ, ਉਹ ਕਹਿ ਭਾਈ ਅੰਦਰ ਜਿਹੜੀਆਂ ਦੋ ਚੀਜ਼ਾਂ ਤੇ ਕਹਿਣੀ, ਇਹ ਇਸ ਤੋਂ ਇਲਾਵਾ ਜ਼ਿੰਦਗੀ ਨੂੰ ਇੰਜ ਸਮਝਿਆ ਜਾਵੇ ਜਿਵੇਂ ਆਪਾਂ ਖੇਡ ਵਿੱਚ ਖੇਡੀਦਾ ਹੈ ਨਾ, ਤੇ ਖੇਡਦਿਆਂ ਪੂਰਾ ਧਿਆਨ ਰੱਖੀਦਾ, ਮਾੜਾ ਜਿਹਾ ਧਿਆਨ ਪਾਸੇ ਗਿਆ ਨਹੀਂ ਤੇ ਮੈਂ ਹਾਰਿਆ ਨਹੀਂ। ਕਹਿੰਦੇ ਗੁਰੂ ਕੇ ਬਚਨ ਨੂੰ ਪੂਰੀ ਬਰੀਕੀ ਨਾਲ ਲੈਣਾ, ਕਿਸੇ ਨੂੰ ਛੋਟਾ ਨਹੀਂ ਲੈਣਾ। ਤੇ ਚੌਥਾ ਨਿਮਰਤਾ ਵਿੱਚ ਰਹਿਣਾ ਹੈ। ਸਾਹਿਬ ਕਹਿੰਦੇ ਇਹ ਤਾਂ ਆਏ ਜੇਕਰ ਸਿਮਰਨ ਕਰਾਂਗੇ ਨਾ ਗੱਲਾਂ ਦੀ ਸਮਝ ਤਾਂ ਪੈਣੀ। ਸ਼ਬਦ ਰੱਖੇ ਉਰਤਾਰ, ਜਦੋਂ ਅੰਦਰ ਸ਼ਬਦ ਰੱਖਾਂਗੇ ਉਨੀ ਮਨ ਲਾਣਾ, ਉਨੀ ਦੁੱਖ ਸੁੱਖ ਵਿੱਚ ਸਾਨੂੰ ਸਥਿਰ ਰੱਖਣਾ, ਉਨੀ ਗੁਰੂ ਕੇ ਪਿਆਰਿਓ ਸਾਡੇ ਅੰਦਰ ਲਗਾਤਾਰ ਨਿਮਰਤਾ ਨੂੰ ਪੈਦਾ ਕਰਨਾ ਹੈ। ਸਾਰੇ ਗੁਣ ਆਉਣਗੇ ਪਰ ਉਸ ਤੋਂ ਪਹਿਲਾਂ

ਆਖ ਦੇ ਅੰਦਰ ਸ਼ਬਦ ਹੋਏਗਾ ਤੇ ਫਿਰ ਉਹਦੇ ਭਾਣੇ ਵਿੱਚ ਜਿਹੜਾ ਰਵੇ, ਜੋ ਕੁਛ ਜ਼ਿੰਦਗੀ ਚ ਮਰਜ਼ੀ ਉਤਰਾ ਚੜਾ ਆਉਣ, ਲਗਾਤਾਰ ਉਹ ਸ਼ਬਦ ਬਣ ਕੇ ਰੱਖੇਗਾ। ਸਿਰ ਬਾਹਰੋਂ ਨਹੀਂ ਉਤਾਰ ਕੇ, ਸਿਰ ਦੇ ਅੰਦਰ ਇੱਕ ਆਪਾ ਬਣਿਆ ਝੂਠਾ, ਸਿਰ ਦੇ ਅੰਦਰ ਸਿਆਣਪਾਂ ਦੀ ਪੰਡ, ਉਹਨੂੰ ਪਰਾਂ ਕਰੀਏ। ਮੈਂ ਇੱਕ ਦੋ ਸਾਖੀ ਤੁਹਾਡੇ ਸਾਹਮਣੇ ਰੱਖਦਾ, ਸ਼ਾਇਦ ਉਹਦੇ ਨਾਲ ਛੇਤੀ ਸਮਝ ਗੋਚਰੇ ਗੱਲ ਪਵੇ। ਆਮ ਇੱਕ ਜਪਜੀ ਸਾਹਿਬ ਚ ਬਚਨ ਪੜ੍ਹ ਦਿਓ ਨਾ, ਗਾਵੀਏ ਸੁਣੀਏ, ਮਨ ਰੱਖੀਏ ਭਾਉ ਦੁੱਖ ਪਰਖਾਰ ਸੋ ਘਰ ਲੈ ਜਾਏ। ਭਈ ਦੁੱਖ ਛੱਡ ਜਾਓ, ਸਤਿਗੁਰੂ ਕਹਿੰਦੇ ਸੁੱਖ ਲੈ ਜਾਓ। ਤੁਹਾਨੂੰ ਦੁੱਖ ਛੱਡਣ ਦੀ ਜੇ ਜਾਚ ਆ ਗਈ ਤੇ ਸੁੱਖ ਉਸੇ ਵਕਤ ਲੈ ਜਾਂਗੇ। ਪਰ ਦੁੱਖ ਕੋਈ ਚੀਜ਼ ਥੋੜਾ ਜਿਹੜੇ ਅਸੀਂ ਇੱਥੇ ਢੇਰੀ ਲਾ ਜਾਂਗੇ। ਦੁੱਖ ਤੇ ਅੰਦਰ ਇੱਕ ਪੀੜਾ ਹੈ, ਇੱਕ ਮਹਿਸੂਸ ਕਰ ਕਿਸੇ ਚੀਜ਼ ਨੂੰ, ਦੁੱਖ ਕਿਵੇਂ ਛੱਡਾਂਗੇ? ਇੱਕੋ ਵਕਤ ਘਟਨਾ ਘਟਦੀ, ਸਿਰ ਵੇਚਣਾ, ਦੁੱਖ ਛੱਡਣੇ, ਸੁੱਖ ਲਿਜਾਣਾ, ਇਹ ਕੀ ਚੀਜ਼ਾਂ ਨੇ? ਇੱਕੋ ਹੀ ਫਾਰਮੂਲਾ ਜੇ ਉਹਦਾ ਪਹਿਲਾਂ ਜਪਜੀ ਸਾਹਿਬ ਚ ਦੱਸਿਆ, ਪਹਿਲਾਂ ਗਾਵੋ, ਵੱਧ ਤੋਂ ਵੱਧ ਪਰਮੇਸ਼ਰ ਦੇ ਗੁਣ ਗਾਵੋ। ਜੋ ਗਾਉਂਦੇ ਹੋ ਫਿਰ ਉਹਨੂੰ ਸੁਣੋ, ਆਪ ਧਿਆਨ ਲਾਓ। ਤੀਜਾ, ਉਹਦੇ ਨਾਲ ਪਿਆਰ ਪੈਦਾ ਕਰੋ, ਉਹਦੇ ਵਿੱਚ ਇਹ ਕਿਰਿਆ ਵਾਪਰੇਗੀ, ਦੁੱਖ ਤੁਸੀਂ ਦੇ ਲਓਗੇ ਤੇ ਸੁੱਖ ਆ ਜਾਣਗੇ। ਸਿਰ ਵੇਚਣ ਦੀ ਵੀ ਬਿਲਕੁਲ ਇਸੇ ਤਰ੍ਹਾਂ। ਇੱਕ ਦਿਨ ਨਾ ਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਆਪਣੇ ਜਿੱਥੇ ਰਖਾਇਸ਼ ਬਿਰਾਜਮਾਨ ਨੇ, ਬਾਜ਼ਾਰ ਗਲੀ ਲੰਘ ਰਹੇ, ਇੱਕ ਸੱਜਣ ਹੋਕਾ ਦੇ ਰਿਹਾ। ਹੋਕੇ ਵਿੱਚ ਉਹ ਕੁਝ ਵੇਚ ਰਿਹਾ ਹੈ, ਵੇਚਣ ਦੀ ਅੱਜ ਗੱਲ ਚੱਲੀ। ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿਰ ਵੇਚ ਦਿਓ, ਹਾਂ ਉਹਦੇ ਬਦਲੇ ਮੁੱਲ ਕੀ ਮਿਲੇਗਾ? ਕਹਿੰਦੇ ਹੁਣ ਫਿਕਰ ਲਏ ਜੇ ਨਾ ਦੁਨੀਆਂ ਦੀ ਸਿਆਣਪ ਨਾਲ, ਜੇ ਸਿਰ ਗੁਰੂ ਨੂੰ ਵੇਚ ਦਿੱਤਾ, ਜਿਉਂਦਾ ਜਾਗਦਾ ਪਰਮਾਤਮਾ ਉਹਦੇ ਬਦਲੇ ਮਿਲੇਗਾ। ਏਡੀ ਵੱਡੀ ਚੀਜ਼, ਇੰਨਾ ਮੁੱਲ ਪੈ ਸਕਦਾ ਸਿਰ ਦਾ? ਰੱਬ ਨੂੰ ਲੱਭਦੇ ਆ, ਸਤਿਗੁਰੂ ਕਹਿੰਦੇ ਰੱਬ ਤੁਹਾਡੇ ਸੀਸ ਵਿੱਚ ਪ੍ਰਤੱਖ ਤੁਰੇਗਾ, ਬੈਠੇਗਾ, ਦੀਦਾਰ ਦੇਵੇਗਾ, ਉਹਦੀ ਖਜੂਰੀ ਵਿੱਚ ਉਹ ਹੋਗੇ। ਇਹ ਗੱਲਾਂ ਵੈਸੇ ਗੁਰਬਾਣੀ ਰੋਜ਼ ਦੱਸਦੀ, ਪਰ ਧਿਆਨ ਨਹੀਂ ਕਰੀਦਾ ਉਹਨਾਂ ਵੱਲ। ਗੁਰੂ ਕਲਗੀਆਂ ਵਾਲੇ ਪਿਤਾ ਦੇ ਬਾਜ਼ਾਰ ਵਿੱਚ ਪਿੱਛੇ ਇੱਕ ਸੱਜਣ ਵੇਚਦਾ ਹੈ, ਤੇ ਵੇਚਦਾ ਕਦੇ ਕਹਿੰਦਾ ਸਿਰ ਲੈ ਲਓ, ਕਦੇ ਕਹਿੰਦਾ ਮੇਰੀ ਜਿੰਦ ਲੈ ਲਓ। ਜਿੰਦ ਵੇਚਣ ਆਇਆ, ਸਤਿਗੁਰੂ ਜਾਣਦੇ ਨੇ ਇਹ ਵੱਖਰੀ ਚੀਜ਼ ਵੇਚ ਰਿਹਾ ਈ। ਬਾਰੀ ਖੋਲੇ, ਪੁੱਛਿਆ ਸੱਜਣਾ ਤੇਰਾ ਨਾਮ? ਜੀ ਭਾਈ ਨੰਦ ਲਾਲ ਜੀ। ਕੀ ਵੇਚਣ ਆਇਆ ਈ? ਸਿਰ ਵੇਚਣ ਆਇਆ ਜੀ, ਸੀਸ ਲੈ ਲਓ। ਜਿੰਦ ਵੇਚਣ ਆਇਆ, ਜਿੰਦ ਲੈ ਲਓ, ਉਹਦੇ ਬਦਲੇ ਕੀ ਚਾਹੁੰਦਾ ਏ, ਮੁੱਲ ਕੀ ਰੱਖਿਆ ਈ? ਸਮਝਾਉਣ ਦਾ ਢੰਗ ਸੀ ਕੈਸਾ ਪਿਆਰਾ। ਕਹਿਣ ਲੱਗੇ ਜੀ, ਮੁੱਲ ਇਹ ਰੱਖਿਆ ਏ, ਮੇਰੇ ਸਮਰੱਥ ਗੁਰੂ ਦੀ ਇੱਕ ਦ੍ਰਿਸ਼ਟੀ ਪੈ ਜਾਵੇ ਰੋਜ਼ ਇਸ ਭਾਈ ਨੰਦ ਲਾਲ ਸਾਹਿਬ ਤੇ, ਉਹਦੇ ਬਦਲੇ ਮੈਂ ਆਪਣੀ ਜਿੰਦ ਤੇ ਇਹ ਸਿਰ ਦਿੰਦਾ ਹਾਂ। ਮਹਾਰਾਜ ਖੱਸੇ, ਕਹਿਣ ਲੱਗੇ ਅਜੇ ਪੂਰੀ ਸਮਝ ਨਹੀਂ ਆਈ। ਇੱਕ ਚੀਜ਼ ਦੀ ਤੇ ਸਮਝ ਆ ਗਈ ਵੀ ਸਿਰ ਵੇਚਣਾ ਹੀ, ਜਿੰਦ ਵੇਚਣੀ ਏ, ਮੁੱਲ ਉਹਦੇ ਪਰਮਾਤਮਾ ਤੇ ਸਤਿਗੁਰੂ ਦੀ ਨਜ਼ਰ ਲੈਣੀ ਏ। ਪਰ ਇਹ ਨਹੀਂ ਪਤਾ ਲੱਗਾ, ਇਹ ਚੀਜ਼ਾਂ ਜ਼ੁਬਾਨ ਤੋਂ ਬੋਲ ਕੇ ਨਹੀਂ ਹੁੰਦੀਆਂ, ਇਹ ਅੰਦਰੋਂ ਹੀ ਅੰਦਰ ਸੌਦਾ ਹੁੰਦਾ ਹੈ। ਕਹਿਣ ਲੱਗੇ ਤੇਰਾ ਅੰਦਰ ਅਜੇ ਮੈਲਾ, ਜਿਹੜੀ ਤੂੰ ਵੇਚਣਾ ਹੈ ਨਾ ਚੀਜ਼, ਇਹਦੇ ਵਿੱਚ ਅਜੇ ਮੈਂ ਬੋਲਦੀ ਏ, ਮੇਰਾ ਸਿਰ ਲੈ ਲਓ, ਮੇਰੀ ਜਿੰਦ ਲੈ ਲਓ। ਕਿੰਨੀ ਬਰੀਕੀ ਵਿੱਚ ਗੱਲ ਪਿਆਰਿਓ, ਸਤਿਗੁਰੂ ਜੀ ਮੈਨੂੰ ਦੱਸੋ, ਇਹ ਮੈਲੀ ਮਤ, ਮੈਲੀ ਸੋਚ, ਮੈਲਾ ਸਿਰ, ਮੈਲੀ ਜਿੰਦ, ਇਹਨੂੰ ਕਿਵੇਂ ਧੋਵਾਂ? ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਕਹਿਣ ਲੱਗੇ, ਇਹਨੂੰ ਧੋਣ ਦਾ ਤਰੀਕਾ ਏ, ਸਾਧ ਸੰਗਤ ਇਹ ਜੂਠੇ ਬਰਤਨ ਮਾਂਜਿਆ ਕਰੋ, ਸਾਧ ਸੰਗਤ ਦੇ ਜੋੜੇ ਝਾੜਿਆ ਕਰੋ, ਸਾਧ ਸੰਗਤ ਦੇ ਚਰਨਾਂ ਨੂੰ ਰੱਬ ਦੇ ਪਿਆਰਿਆਂ ਦੇ ਚਰਨ ਸਮਝ ਕੇ ਚਰਨਾਂ ਨੂੰ ਧੋਵੋ। ਅਤ ਦੀ ਨਿਮਰਤਾ ਵਿੱਚ ਜਦੋਂ ਜਾਓਗੇ, ਇਹ ਚੀਜ਼ਾਂ ਨੀਵੇਂ ਖੋ ਕੇ ਮਿਲਦੀਆਂ ਨੇ।
ਵੇਖਦੇ ਹੋ ਨਾ ਆਪਣੇ ਆਪ ਮੀਟਰ ਲਾਇਆ ਕਰੀਏ, ਸਾਡਾ ਅੰਦਰ ਕਹਿੰਦੇ ਮੈਂ ਪਾਠ ਬੜਾ ਕਰਦਾ ਵਾ ਪਰ ਸੁਣੀ ਨਹੀਂ ਗਈ, ਅਜੇ ਤੇ ਤੇਰੇ ਅੰਦਰ ਹੰਕਾਰ ਇੰਨਾ ਭਰਿਆ, ਤੂੰ ਤੇ ਦਾਵਾ ਕਰਨੇ। ਸਤਿਗੁਰੂ ਕਹਿੰਦੇ ਜਿਹੜਾ ਸਿਰ ਵੇਚਣ ਦੀ ਕਹਾਣੀ ਹੈ ਇਹਦਾ ਜਵਾਬ ਦਿੱਤਾ ਜੋ ਹੁਕਮਨਾਮਾ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਇੱਕ ਸੰਗਤ ਦੀ ਧੂੜ ਮੰਗੋ ਤੇ ਇੱਕ ਨਾਮ ਮੰਗੋ। ਆਪਾਂ ਲੜੀਵਾਰ ਇੱਕ ਇੱਕ ਪੰਕਤੀ ਦੇ ਅਰਥ ਵਿਚਾਰਾਂਗੇ, ਕੇਂਦਰੀ ਭਾਵ ਸਾਂਝਾ ਕਰਾਂ। ਹੋਇਆ ਕਿ ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੋਇਆ, ਭਾਈ ਆਨੰਦ ਲਾਲ ਸਾਹਿਬ ਜਦੋਂ ਬਸ ਬਚਨ ਮੰਨ ਕੇ ਚਲੇ ਗਏ, ਦਿਨ ਰਾਤ ਸੇਵਾ ਵਿੱਚ ਗੜੂੰਗ ਕਈ ਦਿਨ ਗੁਜ਼ਰ ਗਏ। ਸਿੱਖਾਂ ਨੇ ਪੁੱਛਿਆ ਭਾਈ ਆਨੰਦ ਲਾਲ ਸਾਹਿਬ ਤੁਹਾਡਾ ਸੌਦਾ ਹੋ ਗਿਆ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਨਾਲ, ਸਿਰ ਵੇਚਣ ਗਏ ਸਾਜੇ, ਉਹਦੇ ਬਦਲੇ ਉਹਦੀ ਮੇਰਾ ਭਰੀ ਨਿਗਾਹ ਮਿਲ ਗਈ ਜੇ? ਜੀ ਮਿਲ ਗਈ ਹੈ। ਸੌਦਾ ਹੋ ਗਿਆ? ਹੋ ਗਿਆ। ਕਿਵੇਂ ਹੋਇਆ ਸਾਨੂੰ ਦੱਸੋਗੇ? ਕਹਿਣ ਲੱਗੇ ਮੈਂ ਇੱਕ ਦਿਨ ਰੋਜ਼ ਸੇਵਾ ਕਰਦਿਆਂ ਕਰਦਿਆਂ ਮੇਰਾ ਧਿਆਨ ਲੋਕਾਂ ਵੱਲੋਂ ਖਟਿਆ, ਦਿਨੇ ਰਾਤ ਅੰਦਰ ਗੁਰੂ ਕਾ ਸ਼ਬਦ ਤੇ ਪਿਆਰ ਦੀਆਂ ਤਰੰਗਾਂ ਸਨ, ਆਪਣਾ ਤੇ ਬਗਾਨਾ ਨਹੀਂ ਸੀ ਦਿਸਦਾ, ਨਸ਼ਾ ਜਿਹਾ ਚੜਿਆ ਰਹਿੰਦਾ, ਬਸ ਸੇਵਾ ਵੱਲ ਧਿਆਨ ਤੇ ਸਿਮਰਨ ਵੱਲ। ਇੱਕ ਦਿਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਆਏ, ਜਦੋਂ ਆਏ ਨਾ ਸੰਗਤ ਨੂੰ ਮਿਲਦੇ ਗਿਲਦੇ ਤੁਰੇ ਜਾਂਦੇ ਮੇਰੇ ਕੋਲੋਂ ਲੰਘ ਗਏ, ਮੈਂ ਵੇਖਿਆ ਹੀ ਨਹੀਂ। ਜਦੋਂ ਮਹਾਰਾਜ ਮੇਰੇ ਤੋਂ ਥੋੜਾ ਅੱਗੇ ਲੰਘ ਗਏ ਨਾ ਤੇ ਮੈਨੂੰ ਕਿਸੇ ਸਿੱਖ ਨੇ ਹੱਥ ਲਾ ਕੇ ਕਿਹਾ ਸਤਿਗੁਰੂ ਜੀ ਆਏ ਸਨ, ਕੋਲੋਂ ਲੰਘ ਗਏ, ਤੂੰ ਮੱਥਾ ਹੀ ਨਹੀਂ ਟੇਕਿਆ। ਕਹਿੰਦੇ ਮੈਂ ਇਕਦਮ ਸਿਰ ਚੁੱਕਿਆ ਤੇ ਹੱਥ ਜੋੜੇ, ਮੇਰਾ ਧਿਆਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਵੱਲ ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਰੁਕ ਗਏ। ਰੁਕ ਕੇ ਉਹਨਾਂ ਧੌਣ ਕਮਾਈ, ਧੌਣ ਕਮਾ ਕੇ ਮੇਰੇ ਵੱਲ ਤੱਕਿਆ, ਮੇਰੇ ਵੱਲ ਵੇਖ ਕੇ ਮੁਸਕਰਾ ਕੇ ਕਿਛੇਨ ਦੇ ਅੰਦਰ ਉਹਨਾਂ ਨੇ ਧੌਣ ਕਮਾ ਕੇ ਸਿੱਧੀ ਕਰ ਲਈ। ਉਹ ਜਦੋਂ ਉਹਨਾਂ ਨੇ ਧੌਣ ਕਮਾ ਕੇ ਮੇਰੇ ਵੱਲ ਦ੍ਰਿਸ਼ਟੀ ਪਾਈ, ਧੌਣ ਕਮਾਈ, ਉਹਨੇ ਵਿੱਚ ਹੀ ਸੌਦਾ ਖੋ ਗਿਆ। ਕਿਵੇਂ ਹੋਇਆ? ਕਹਿੰਦੇ ਉਸ ਦ੍ਰਿਸ਼ਟੀ ਨਾਲ ਅੰਦਰ ਜੋ ਕੁਝ ਮੇਰੇ ਸੀ ਕੂੜ ਕਬਾੜ ਉਹ ਕੱਢ ਕੇ ਲੈ ਗਏ ਤੇ ਸਦਾ ਲਈ ਜਿਉਂਦਾ ਜਾਗਦਾ ਪਰਮਾਤਮਾ ਮੇਰੇ ਅੰਦਰ ਬਿਠਾ ਗਏ। ਜਿੰਦ ਲੈ ਗਿਆ, ਜਿੰਦ ਤਾਂ ਮਾਖੀ ਸੀ ਜਿਹੜਾ ਮੇਰਾ ਪ੍ਰੀਤਮ, ਕਹਿੰਦੇ ਹੁਣ ਮੈਂ ਨਹੀਂ ਰਹਿ ਗਿਆ, ਹੁਣ ਕੇਵਲ ਤੂੰ ਖੋ ਗਿਆ ਵਾ। ਪੜ੍ਹਦੇ ਆ ਨਾ ਭਗਤ ਜੀ ਦਾ ਸ਼ਬਦ, ਹਜ਼ੂਰ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਖੁਆ, ਮੁਝ ਮੈਂ ਰਖਾ ਨਾ ਖੋ, ਜਬ ਆਪਾ ਪਰ ਕੰਮ ਮਿਟ ਗਿਆ, ਜਤ ਦੇਖਾ ਤਤ ਤੋ। ਇਸ ਤਰ੍ਹਾਂ ਸਿਰ ਦਿੱਤਾ ਜਾਂਦਾ ਹੈ ਕਿ ਆਪਾਂ ਤਿਆਰ ਸਿਰ ਵੇਚਣ ਨੂੰ? ਨਹੀਂ, ਤਿਆਰ ਨਹੀਂ ਹੁੰਦਾ। ਹਰ ਸਿੱਖ ਜੇ ਤਿਆਰ ਹੋ ਜਾਏ ਮੈਂ ਇਹ ਕੰਮ ਕਰਨਾ ਹੀ ਸੇਵਾ ਤੇ ਸਿਮਰਨ, ਉਹਦੇ ਵਿੱਚੋਂ ਹੀ ਸਿਰ ਭੇਟ ਹੋਣਾ ਹੈ। ਮਹਾਰਾਜ ਜੀ ਨੇ ਬੱਚਿਆਂ ਨੂੰ ਕਹਿ ਕੇ ਲੜੀ ਆਪਾਂ ਸ਼ੁਰੂ ਕਰੀ ਇਹ ਕਥਾ। ਸਾਹਿਬ ਕਹਿੰਦੇ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਮਾ ਬਲਰਾਮ ਜੀਓ। ਕਹਿੰਦੇ ਔਗਣ ਵੇ ਆਪਣੇ ਵੇਚ ਲਓ ਗੁਰੂ ਕੋਲ ਆ ਕੇ ਤੇ ਗੁਣ ਲੈ ਲਓ। ਕਿਵੇਂ? ਕਹਿੰਦੇ ਤੁਸੀਂ ਸਿਮਰਨ ਕਰਦੇ ਜਾਓਗੇ, ਉਹਦੇ ਵਿੱਚ ਇੱਕੋ ਵਕਤ ਔਗਣ ਅੰਦਰੋਂ ਨਿਕਲ ਜਾਣੇ ਤੇ ਪਰਮੇਸ਼ਰ ਦੇ ਗੁਣ ਅੰਦਰ ਆ ਜਾਣੇ। ਸਿਰ ਵੇਚਣਾ ਪਿਆਰਿਓ, ਇਹਦੇ ਲਈ ਮਿਹਨਤ ਤੇ ਮੁਸ਼ਕਤ ਕਰਨੀ ਪੈਂਦੀ। ਸਾਡੀ ਸਾਰੀ ਸੋਚ ਧਰਤੀ ਦੇ ਨਾਲ ਤੁਰਨਾ ਸਿੱਖੀਏ, ਉੱਚਾ ਜਾਣਾ ਨਹੀਂ, ਉੱਚਾ ਗੁਰੂ ਜਾਂਦਾ ਹੈ। ਉੱਚੇ ਚੜ੍ਹਨ ਲਈ ਮਿਹਨਤ ਬਹੁਤ ਕਰਨੀ ਪੈਂਦੀ। ਤੁਸੀਂ ਥੋੜ੍ਹਾ ਜਿਹਾ ਉੱਚਾ ਰੱਬ ਵੱਲ ਧਿਆਨ ਕਰਦੇ ਹੋ, ਲੋਕ ਤੇ ਰਿਸ਼ਤੇਦਾਰ ਤੇ ਪਰਿਵਾਰ ਰੋਕਦਾ ਹੈ, ਕੰਮ ਵੀ ਕਰਨੇ ਨੇ, ਕੰਮ ਛੁੱਟਦੇ ਨਹੀਂ, ਕੰਮਾਂ 'ਚ ਸਗੋਂ ਬਰਕਤ ਵੱਧ ਪੈਂਦੀ ਹੈ। ਆਖੋ

ਹੁੰਦਾ ਦਲ ਸਮੂਹ, ਦਲ ਦੀ ਗਰੀਬੀ। ਕਹਿੰਦੇ ਜਦੋਂ ਨਾ ਮੈਂ ਪਰਮਾਤਮਾ ਦਾ ਨਾਮ ਜਪਿਆ ਪੁਰਖੋਤਮ ਸਭ ਤੋਂ ਉੱਚੇ ਪਰਮਾਤਮਾ ਦਾ, ਤੇ ਕਹਿੰਦੇ ਮੇਰੇ ਸਾਰੇ ਦੁੱਖ ਤੇ ਦਲਿੱਦਰ ਜਿੰਨੇ ਸਮੂਹ ਸੀ ਉਹ ਸਾਰੇ ਹੀ ਖਤਮ ਹੋ ਗਏ। ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੇ ਨੇ। ਮਤਲਬ ਜੇ ਆਪਾਂ ਇਸ ਨਾਮ ਨੂੰ ਪਿਆਰ ਕਰਾਂਗੇ ਤੇ ਸਾਡੇ ਦੁੱਖ ਦਲਿੱਦਰ ਖਤਮ ਹੋਣਗੇ। ਪਰ ਸਾਡਾ ਮਨ ਤੇ ਸਵਾਲਾਂ ਦੀਆਂ ਪੰਡਾਂ ਸਾਂਭਦਾ ਹੈ, ਉਹਨਾਂ ਦੇ ਜਵਾਬ ਭਾਲਦਾ ਏ। ਨਾਮ ਜਪ ਕੇ ਦੁੱਖ ਨਹੀਂ ਦੂਰ ਕਰਾਉਣਾ ਚਾਹੁੰਦਾ। ਜਿੰਨਾ ਚਿਰ ਸਮਝਦੇ ਹੋ ਉਹਨਾਂ ਚਿਰ ਉਹ ਕੰਮ ਕਰ ਲਓ। ਕਈ ਵਾਰ ਸੱਜਣ ਕਹਿੰਦੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਅਰਥ ਪੜਾਂਗੇ ਇਕੱਲੇ ਇਕੱਲੇ ਸ਼ਬਦ ਤੇ, ਫਿਰ ਅਸੀਂ ਸਹਿਜ ਪਾਠ ਕਰਾਂਗੇ। ਇੱਕ ਪਾਸੇ ਤੇ ਚੰਗਾ ਅਰਥ ਆਉਣੇ ਚਾਹੀਦੇ ਨੇ, ਪਰ ਦੂਜੇ ਪਾਸੇ ਪਿਆਰਿਓ ਅਰਥ ਪੜ ਕੇ ਸਿਆਣਪ ਨਾ ਇਕੱਠੀ ਸਿਰ ਵਿੱਚ ਕਰ ਲਿਓ। ਨਿਤਨੇਮ ਵਧਾਓ, ਸਿਮਰਨ ਵਧਾਓ, ਉਹਦੇ ਵਿੱਚੋਂ ਅਰਥ ਦਿਮਾਗ ਵਿੱਚ ਨਹੀਂ ਤੁਹਾਡੀ ਜ਼ਿੰਦਗੀ 'ਚ ਆਉਣਗੇ। ਅਰਥ ਦਾ ਮਤਲਬ ਉਹ ਘਟਨਾ ਘਟ ਜਾਏਗੀ। ਅਰਥ ਸਮਝਣ ਤੋਂ ਬਾਅਦ ਵੀ ਤੇ ਅਜੇ ਉੱਥੇ ਖਲੋਤੇ ਹਾਂ ਜੇ ਕੀਤਾ ਕੁਝ ਨਹੀਂ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਦੇ ਅਰਥ ਨਾ ਸਮਝੋ, ਸੰਭਾਲ ਕੇ ਉਹਨੂੰ ਯਾਦ ਕਰੋ, ਅਸੀਂ ਬਖਸ਼ਿਸ਼ ਦਈਏ ਤੁਹਾਨੂੰ। ਤੁਸੀਂ ਗੁਰੂ ਵਾਲੇ ਬਣੋ, ਇਹਦੇ ਬਾਰੇ ਸੋਚੋ ਨਾ, ਬਣਨਾ ਚਾਹੀਦਾ ਹੈ। ਬਾਂਹ ਪਕੜਾਓ ਤੇ ਤੁਹਾਡਾ ਲੋਕ ਪਰਲੋਕ ਸਵਾਰੀਏ, ਉਹ ਕੰਮ ਕਰੀਏ ਨਾ। ਤੋ ਸਾਹਿਬ ਕਹਿੰਦੇ ਸਾਰੀ ਦੁੱਖ ਦਲਿੱਦਰ ਪਾਈ ਨਾਮ ਜਪ ਕੇ।

0: ਗੰਗਾਧਰ ਤੇ ਸਮਾ ਜਾਣਾ। ਇਹ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਬਹੁਤ ਪਿਆਰੇ ਪਿਆਰੇ ਬਚਨ ਕਿਧਰੇ ਅੜਾੜਾ ਬਹੁਤ ਵਰਤਦੇ ਨੇ, ਪਿੱਛੇ ਸਾਜਨੜਾ, ਇੱਥੇ ਸਮੰਗਾ, ਪਿਰਗਾ, ਤੁਮਗਾ, ਦਲਗਾ, ਬੜੇ ਪਿਆਰੇ ਪਿਆਰੇ ਸ਼ਬਦ ਸਾਹਿਬਾਂ ਦੀ ਮੌਜ ਏ। ਇੱਥੇ ਗਰੀਬ ਅਨਵਾਜ ਪਿਤਾ ਜੀ ਦਾ ਹੁਕਮ ਏ, ਕਹਿੰਦੇ ਜਨਮ ਤੇ ਮਰਨ ਦਾ ਡਰ ਮੁੱਕ ਗਿਆ ਜੀ, ਗੁਰੂ ਕੇ ਸ਼ਬਦ ਨੇ ਮੁਕਾ ਆਖਿਆ। ਜਦੋਂ ਇਹ ਮੁੱਕ ਗਿਆ, ਹਰ ਅਸਥਿਰ ਸੇਵ ਸੁਖ ਸਮੰਗਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਤੇ ਮੈਂ ਸੁੱਖਾਂ ਵਿੱਚ ਮੇਰੀ ਸੁਰਤੀ ਸਮਾਈ ਗਈ, ਦੁੱਖ ਰਹੀ ਨਹੀਂ ਗਿਆ, ਸੁਰਤੀ ਸੁੱਖਾਂ ਵਿੱਚ ਸਮਾ ਗਈ।
1: ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ।
0: ਹੁਣ ਕਹਿੰਦੇ ਆਪਾਂ ਲੋਕਾਂ ਨੂੰ ਸਮਝਾਉਂਦੇ ਰਹੇ ਨੇ, ਉਹ ਛੱਡੋ ਆਪਣੇ ਮਨ ਨੂੰ, ਕਵੋ ਭਈ ਦੇਖੋ ਮਨ ਪਿਰਗਾ ਦਰਸ਼ ਪਿਆਰਾ, ਅਤ ਦਾ ਪਿਆਰਾ ਪਰਮੇਸ਼ਰ ਦਾ ਨਾਮ ਏ, ਉਹਨੂੰ

ਮੈਂ ਅਰਪ ਦਿੱਤਾ ਹੈ। ਇਹ ਕਹਿਣ ਨਾਲ ਨਹੀਂ ਅਰਪਿਆ ਜਾਣਾ, ਮੈਂ ਤਾਂ ਪਹਿਲਾਂ 10-15 ਮਿੰਟ ਲਾਏ ਨੇ, ਨਾਮ ਜਪਦਿਆਂ ਇਹ ਸਾਰਾ ਕੁਝ ਖੋਣਾ, ਤੁਰਦਿਆਂ ਖਲੋਤਿਆਂ ਨਹੀਂ। ਫਿਰ ਕੀ ਹੋਇਆ, ਮਨ ਤੇ ਤਨ ਆਪੇ ਪਹਿਲਾਂ, ਹੁਣ ਜਿੰਨਾ ਸਮਾਂ ਸੰਗਤ ਚ ਬੈਠੇ ਹੋ, ਸਰੀਰ ਸਤਿਗੁਰੂ ਦੇ ਕੋਲ ਹੀ ਹੈ, ਸਿਮਰਨ ਕਰਾਂਗੇ, ਨਿਤਨੇਮ ਕਰਾਂਗੇ, ਕਦੇ ਮਨ ਲੱਗੇਗਾ ਕਦੇ ਨਹੀਂ, ਕੋਲ ਹੀ ਇਹਨਾਂ ਸਾਰਾ ਕੁਝ। ਹੌਲੀ ਹੌਲੀ ਮਹਾਰਾਜ ਦੇ ਲੇਖੇ ਲੱਗਾ, ਅੰਦਰ ਦੀ ਸੁਰਤੀ ਵੀ ਲੱਗੇਗੀ। ਫਿਰ ਬੱਚਿਆਂ ਨੇ ਸਿਰ ਵੇਚ ਦਿੱਤਾ, ਹੁਣ ਸਿਰ ਆਪਣਾ ਨਹੀਂ, ਮੋਲ ਮਹਿੰਗਾ ਦਾਰ ਛੇ, ਹੁਣ ਇਹਦੇ ਬਦਲੇ ਪਰਮਾਤਮਾ ਲਿਆ ਹੈ, ਕਿਉਂਕਿ ਪੂਰਾ ਪੰਥ ਤੇ ਪੂਰੀ ਮਨੁੱਖਤਾ ਇਸ ਸਟੇਜ ਤੋਂ ਗੁਰੂ ਕਾ ਬਚਨ ਸੁਣਦੀ ਹੈ। ਦੁਨੀਆਂ ਕੁਝ ਕਵੇ ਵੀ ਰੱਬ ਦੂਰ ਏ, ਸਿੱਖੋ ਤੁਸੀਂ ਨਾ ਕਿਆ ਕਰੋ, ਸਾਡੇ ਤਾਂ ਸਤਿਗੁਰੂ ਜੀ ਇੱਕ ਇੱਕ ਸ਼ਬਦ ਚ ਕਹਿੰਦੇ ਤੁਹਾਡੇ ਨੇੜੇ, ਤੇ ਜਦੋਂ ਕੋਈ ਉਹਨੂੰ ਜਪਦਾ ਤੇ ਉਹਨੂੰ ਮਹਿਸੂਸ ਹੁੰਦੇ। ਕੱਲ ਇੱਕ ਸੱਜਣ ਨੌਜਵਾਨ 32-34 ਸਾਲ ਦਾ, ਕਹਿੰਦੇ 6 ਮਹੀਨਿਆਂ ਤੋਂ ਨਾਮ ਜਪਦਿਆਂ ਜੋੜੇ ਵਾਲੀ ਜਗ੍ਹਾ ਤੇ ਪ੍ਰੈਸ਼ਰ ਪੈਂਦਾ, ਦੂਸਰਾ ਅੰਦਰੋਂ ਵਾਈਬ੍ਰੇਸ਼ਨ ਬਹੁਤ ਹੁੰਦੀ। ਸਾਧੂ ਕਹਿਣ ਲੱਗਾ, ਪਰਮਾਤਮਾ ਹੱਥ ਰੱਖ ਕੇ ਕਹਿ ਰਿਹਾ ਅੰਦਰੋਂ, ਬੇਟਾ ਆਵੇਖ ਮੈਂ ਤੇਰੇ ਨਾਲ ਹੀ ਤੁਰਿਆ ਚਾਰੂ। ਕਦੇ ਉਹ ਤੁਰ ਕੇ ਵਿਖਾਉਂਦਾ, ਮੇਰਾ ਮਤਲਬ ਇਹ ਗੱਲਾਂ ਨੂੰ ਐਵੇਂ ਕਲਪਨਾ ਪਖੰਡ ਵਿੱਚ ਨਾ ਲਿਜਾਈਏ, ਉਹ ਮਹਿਸੂਸ ਕਰਾਉਂਦੀ ਆਪਣਾ ਆਪ। ਜਿਹੜੇ ਕਰਦੇ ਬੈਠੇ ਨੇ ਉਹ ਪਿਆਰਿਓ ਰੋਜ਼ ਉਹਦੀ ਖਾਜਰੀ ਖਜੂਰੀ ਨੂੰ ਮਾਣਦੇ, ਸਾਰਿਆਂ ਨੇ ਮਾਨਣਾ ਖਏ, ਕਹਿੰਦੇ ਇਸ ਗੱਲ ਨੂੰ ਰੁਕੋ ਤੇ

ਕਲਗਾਦਰ ਥੀ ਕਾਲਕ ਕਹਿੰਦੀ ਭਾਈ ਭਾਵੇਂ ਕੋਈ ਰਾਜਾ ਈ ਭਾਵੇਂ ਕੋਈ ਬਹੁਤ ਵੱਡਾ ਰਾਜਾ ਈ ਉਹ ਹਰ ਤਰ੍ਹਾਂ ਦੇ ਸੁੱਖ ਦੁਨੀਆਂ ਦੇ ਮਾਣਦਾ ਖੋਵੇ ਜੇ ਨਾਮ ਨਹੀਂ ਜਪਿਆ ਅੰਦਰ ਕਾਲਾ ਖੂਨ ਹੈ ਤੇ ਕਾਲਾ ਖੂਨ ਕਰਕੇ ਉਸ ਨੂੰ ਸਜਾਵਾਂ ਭੁਗਤਣੀਆਂ ਪੈਣੀਆਂ ਤੇ ਕਾਲਾ ਮੂੰਹ ਦਾ ਮਤਲਬ ਹੁੰਦਾ ਹੈ ਦੁੱਖ ਦੇਣੇ ਸਜਾਵਾਂ।

ਸਵਰਗਦਾਰ ਚ ਫਲ ਮਿਲਦਾ ਕਹਿ ਕਹਿੰਦੇ ਧਰਮ ਰਾਏ ਦਾ ਡੰਡਾ ਫਿਰ ਸਿਰ ਤੇ ਪੈਂਦਾ। ਡੰਡਾ ਕੋਈ ਆਮ ਡੰਡਾ ਨਹੀਂ, ਧਰਮ ਰਾਜ ਕੋਈ ਵਿਅਕਤੀ ਨਹੀਂ, ਨਿਰੰਕਾਰ ਦੀਆਂ ਤਾਕਤਾਂ ਨੇ। ਫਿਰ ਜਦੋਂ ਉਹ ਸਜਾਵਾਂ ਮਿਲਦੀਆਂ ਨੇ ਨਾ ਰੱਬ ਦਾ ਡੰਡਾ, ਸਿਆਣੇ ਬਹੁਤ ਪਿਆਰਾ ਢੰਗ ਸਮਝਾਉਂਦੇ ਨੇ। ਆਮ ਬੰਦਾ ਤੇ ਅਣਜਾਣ ਪੁਣੇ ਚ ਕਹਿੰਦਾ ਹੈ ਨਾ ਰੱਬ ਕਿਹੜਾ ਮੇਰੀ ਲੱਤ ਤੋੜ ਲਏਗਾ। ਜਦੋਂ ਉਹ ਤੋੜਨ ਤੇ ਆਵੇ ਉਹ ਦਿਖਾਉਂਦਾ ਨਹੀਂ ਪਰ ਟੁੱਟੀਆਂ ਹੀ ਦਿਖਾਉਂਦਾ। ਖੈ ਅਰਦਾਸ ਕਰੀਏ ਕਦੇ ਕਿਸੇ ਦੇ ਮੂੰਹ ਤੋਂ ਇਹ ਸ਼ਬਦ ਨਾ ਨਿਕਲੇ ਵੀ ਵੇਖੀ ਜਾਏਗੀ ਰੱਬ ਦੀ ਮਾਰ ਜਿਹਨੂੰ ਪੈ ਜੇ ਪਿਆਰੋ ਦੀ ਕੋਈ ਜ਼ਿੰਦਗੀ। ਸਾਹਿਬ ਕਹਿੰਦੇ ਨਾਮ ਤੋਂ ਬਗੈਰ ਇਹ ਸਜਾਵਾਂ ਵੱਡਿਆਂ ਨੂੰ ਵੀ ਮਿਲਣਗੀਆਂ ਤੇ ਛੋਟਿਆਂ ਨੂੰ। ਨਾਮ ਤੋਂ ਬਗੈਰ ਇਹ ਜ਼ਿੰਦਗੀ ਬੜੀ ਮਾੜੀ।

0: ਮਤਲਬ ਇਹ ਪ੍ਰਤਪਾਲਕ ਹੈ। ਕਹਿੰਦੇ ਅਰਦਾਸ ਕਰੋ ਕਿ ਮੇਰੇ ਪਰਮਾਤਮਾ ਮੈਨੂੰ ਰੱਖ ਲਓ ਕਿਰਪਾ ਕਰਕੇ ਮੈਨੂੰ, ਮੈਂ ਤੁਹਾਡਾ ਇੱਕ ਨਿੱਕਾ ਜਿਹਾ ਜਨ ਤਾਂਕਿਰਮ ਆ, ਤੁਹਾਡੀ ਸ਼ਰਨ ਵਿੱਚ ਆਇਆ, ਮੇਰੀ ਲਾਜ ਰੱਖੋ। ਸੇਵਾ ਸਿਮਰਨ ਕਰਕੇ ਇਹ ਚੀਜ਼ ਨਿਕਲੇ, ਡਿੱਗ ਪਈਏ ਦਾਤਾ, ਮੈਂ ਜਿੰਨਾ ਕੁ ਕਰ ਸਕਦਾ ਵਾ ਮੈਂ ਪੂਰਾ ਕੀਤਾ ਤੇ ਕਰਾਂਗਾ, ਪਰ ਮੇਰਾ ਭਲਾ ਤਾਂ ਖੋਣਾ ਜੇ ਤੁਸੀਂ ਮੈਨੂੰ ਸ਼ਰਨ ਵਿੱਚ ਰੱਖ ਲਓਗੇ। ਸਾਰਾ ਕੁਝ ਕਰਕੇ ਅੰਦਰ ਨਿਮਰਤਾ ਆਵੇ, ਦਾਵੇ ਨਾ ਆਉਣ, ਅਹੰਕਾਰ ਨਾ ਆਵੇ ਜੀ।
1: ਦਰਸ਼ਨ ਸੰਤ ਦੇ ਹੋ ਸੁਖ ਪਾਵੇ, ਪ੍ਰਭ ਲੋਚ ਪੂਰ ਜਨ ਤੁਮਗਾ।
0: ਤੁਮਗਾ ਦਰਥੇ ਤੇਰੇ ਖੇ, ਮੇਰੇ ਵਾਹਿਗੁਰੂ ਜੀ ਅਸੀਂ ਤੇਰੇ ਆ ਨਾ, ਸਾਨੂੰ ਨਾ ਆਪਣੇ ਸੰਤਾਂ ਦੇ ਦਰਸ਼ਨ ਦਿਓ, ਸਾਨੂੰ ਉੱਥੋਂ ਸੁਖ ਮਿਲਦਾ ਏ। ਆ ਸੰਤ ਰੂਹਾਂ ਕਹਿੰਦੇ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਬਹਿੰਦੇ, ਪਰਮੇਸ਼ਰ ਦੀ ਯਾਦ ਵਿੱਚ ਬਹਿੰਦੇ, ਕਹਿੰਦੇ ਇਹਨਾਂ ਤੋਂ ਸੁਖ ਮਿਲਦਾ ਜੀ, ਇਹਨਾਂ ਦਾ ਔਰਾ ਪਵਿੱਤਰ ਹੋ ਜਾਂਦਾ ਹੈ। ਉਹਨਾਂ ਨੂੰ ਵੇਖ ਕੇ ਸਾਡੇ ਵੀ ਅੰਦਰੋਂ ਕੁਝ ਸਮੇਂ ਲਈ ਸਿਆਣਪਾਂ ਨਿਕਲਦੀਆਂ, ਖਾਲੀ ਹੁੰਦਾ ਹੈ। ਕੈਸੀ ਖੇਡ ਏ ਮਹਾਰਾਜ ਕਹਿੰਦੇ, ਤੁਸੀਂ ਖਾਲੀ ਹੋਣਾ ਸਿੱਖ ਲਓ, ਭਾਰਤ ਅਸੀਂ ਆਪੇ ਦਿਆਂਗੇ। ਪਰ ਸਾਡੇ ਤੋਂ ਖਾਲੀ ਵੀ ਨਹੀਂ ਹੋਇਆ ਜਾਂਦਾ, ਖਾਲੀ ਗੁਰੂ

ਚਾਰਿਓ ਖੇ ਪਰਮੇਸ਼ਰ ਜੀ ਤੁਸੀਂ ਵੱਡੇ ਹੋ ਸਵਾਮੀਓ ਮੈਨੋ ਇੱਕ ਨਿਮਕ ਤੋਂ ਜਿਤਨਾ ਸਮੇਂ ਦਾ ਨਾਮ ਦਾ ਦਾਨ ਕਰ ਦਿਓ ਉਹਦੇ ਨਾਲ ਹੀ ਮੇਰਾ ਸਾਰਾ ਕਾਰਜ

ਜੀ ਨਾਮ ਮਿਲੇ ਤੇ ਸੁਖ ਮਿਲਦਾ ਈ ਤੇ ਕੁਰਬਾਨ ਜਾਮ ਅਮੇ ਤੁਹਾਡੇ ਨਾਮ ਤੋਂ ਘੋਲ ਕਮਾਈ। ਇੱਕ ਦਿਨ ਨਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਕਹਿ ਦਿੱਤਾ, ਭਾਈ ਜਪਜੀ ਸਾਹਿਬ ਦਾ ਪਾਠ ਸੁਣਾਓ ਕੋਈ, ਤੇ ਸਿਰ ਵਿੱਚ ਕੇਵਲ ਜਪਜੀ ਦਾ ਪਾਠ ਹੋਵੇ, ਹੋਰ ਕੋਈ ਖਿਆਲ ਨਾ ਹੋਵੇ। ਕੋਈ ਨਾ ਉੱਠਿਆ ਤੇ ਭਾਈ ਗੋਪਾਲਾ ਜੀ ਉੱਠੇ, ਪਾਠ ਸ਼ੁਰੂ ਹੋ ਗਿਆ ਤੇ ਪਾਠ ਵਿੱਚ ਇੱਕ ਵੀ ਖਿਆਲ ਨਹੀਂ ਆਇਆ ਦੂਜਾ। ਅਖੀਰ ਚ ਸਲੋਕ ਤੇ ਜਾ ਕੇ ਇੱਕ ਖਿਆਲ ਆ ਗਿਆ, ਉਹਨੂੰ ਮਨ ਕਹੀਦਾ, ਸਿਆਣਪ ਕਹੀਦਾ। ਕਹਿੰਦੇ ਵੀ ਸੰਗਤ ਵੀ ਟਿਕ ਗਈ ਤੇ ਮਹਾਰਾਜ ਜੇ ਖੁਸ਼ ਹੋ ਗਏ। ਪੰਜ ਕੀਮਤੀ ਘੋੜੇ ਆਏ ਨੇ, ਜੇ ਕਿਧਰੇ ਮੈਨੂੰ ਇੱਕ ਘੋੜਾ ਦੇ ਦੇਣਾ ਖੁਸ਼ ਹੋ ਕੇ, ਤੇ ਬੜੀ ਮੇਰੀ ਗੱਲ ਬਣ ਜਾਵੇ। ਹੁਣ ਜਿਹੜੀ ਤੇ ਘਟਨਾ ਘਟੀ, ਛੇਵੇਂ ਪਿਤਾ ਜੀ ਨੇ ਵੇਖਿਆ ਭੋਗ ਪਿਆ, ਘੋੜਾ ਮੰਗਾਇਆ ਤੇ ਬਚਨ ਕੀਤਾ। ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ, ਕਹਿਣ ਲੱਗੇ ਭਾਈ ਗੋਪਾਲਾ ਕੈਸੀ ਖੇਡ ਬਣੀ, ਜੇਕਰ ਅੰਦਰ ਫੁਰਨਾ ਨਹੀਂ ਸੀ, ਅਸੀਂ ਦੀਨ ਦੁਨੀ ਦੇ ਮਾਲਕ ਦਾ ਤਖਤ ਤੇਰੇ ਹਵਾਲੇ ਕਰਨ ਨੂੰ ਤਿਆਰ ਸਾਂ, ਪਰ ਤੇਰੇ ਇੱਕ ਖਿਆਲ ਨੇ ਤਖਤ ਗਵਾ ਲਿਆ ਤੇ ਨਿੱਕਾ ਜਿਹਾ ਇੱਕ ਘੋੜਾ ਹੀ ਲੈ ਲਿਆ। ਅਸੀਂ ਸਮਝਦੇ ਹਾਂ ਭਈ ਸ਼ਾਇਦ ਇਹ ਖਿਆਲ ਆਉਂਦੇ ਨੇ ਤੇ ਆਈ ਜਾਣ, ਕੋਈ ਗੱਲ ਨਹੀਂ, ਅਸੀਂ ਉਹਨਾਂ ਗੰਭੀਰ ਨਹੀਂ ਆ ਖਿਆਲਾਂ ਨੂੰ ਮੁਕਾਉਣ ਲਈ, ਮਾਫ ਕਰਨਾ। ਹਾਂ ਵੈਸੇ ਕਹਿੰਦੇ ਤੁਸੀਂ ਅਰਦਾਸ ਕਰ ਦਿਓ ਕੋਈ ਨਾ ਕੋਈ ਤੇ ਮੇਰੇ ਖਿਆਲ ਮੁੱਕ ਜਾਣ। ਮਹਾਰਾਜ ਕਹਿੰਦੇ ਆਪਣ ਖੱਛੀ ਆਪਣਾ ਆਪੇ ਕੀ ਕਾਜ ਸਵਾਰੀਏ। ਇਤਿਹਾਸ ਸੋਹਣੀਆਂ ਗੱਲ ਕਰਦੇ ਆ, ਅਰਦਾਸ ਵਾਲਾ ਅਰਦਾਸ ਕਰਦਾ ਹੁੰਦਾ ਏ ਤੇ ਜਿਹਦੇ ਲਈ ਅਰਦਾਸ ਕਰਨੀ ਏ ਉਹ ਨਾਲ ਨਾਲ ਕਹਿੰਦੇ ਪਿਤਾ ਦਾ ਵੀ ਨਾਲ ਲੈ ਲਿਆ ਜੇ, ਮਾਤਾ ਦੇ ਵੀ ਥੋੜੀ ਅਰਦਾਸ ਕਰਨੀ ਏ। ਉਹ ਬੱਚਾ ਵੀ ਰਹਿੰਦਾ ਜੇ ਤੁਸੀਂ ਤੇ ਉਹਨਾਂ ਚ ਗਵਾਚੇ ਹੋਏ ਤੇ ਅਰਦਾਸ ਕਿੰਨੇ ਕਰਨੀ। ਜਿਹਦੇ ਲਈ ਅਰਦਾਸ ਹੋ ਰਹੀ ਉੱਥੇ ਹਾਜ਼ਰ ਹੀ ਕੋਈ ਨਹੀਂ, ਤੇ ਕੌਣ ਕਿਸੇ ਦੇ ਸ਼ਬਦ ਕਵੇਗਾ। ਭਾਈ ਗੋਪਾਲੇ ਨੂੰ ਕਿਹਾ ਉਹ ਖਿਆਲ ਨਾ ਆਉਂਦੇ, ਤੇ ਤਖਤਾਂ ਦਾ ਮਾਲਕ ਇੱਕ ਖਿਆਲ ਨੇ ਇੱਕ ਨਿੱਕਾ ਜਿਹਾ ਘੋੜਾ ਦਿੱਤਾ। ਜੇ ਅਸੀਂ ਅੱਜ ਕਮਜ਼ੋਰ ਹਾਂ, ਸੁਖੀ ਨਹੀਂ ਹਾਂ, ਤੇ ਕੇਵਲ ਇਹਨਾਂ ਖਿਆਲਾਂ ਮਾੜਿਆਂ ਦੇ ਕਾਰਨ। ਜੇ ਇਹਦੀ ਜਗ੍ਹਾ ਤੇ ਗੁਰੂ ਸ਼ਬਦ ਆ ਕੇ ਟਿਕ ਜਾਵੇ, ਤੇ ਜਿੱਥੇ ਸਤਿਗੁਰੂ ਦਾ ਸ਼ਬਦ ਆ ਗਿਆ ਉੱਥੇ ਪਤਾ ਕੀ ਕੁਛ

ਹਾਏ ਖਰਚ ਰੱਖਦਾ। ਫਿਰ ਆਪਾਂ ਕਿਉਂ ਨਹੀਂ ਕਰਦੇ ਇਹ ਕੰਮ ਪਿਆਰਿਓ? ਸਤਿਗੁਰੂ ਜੀ ਜੋ ਅੱਜ ਬਚਨ ਕਰ ਰਹੇ ਸੀ ਨਾ ਗੁਰੂ ਰਾਮਦਾਸ ਪਿਤਾ ਜੀ, ਆ ਜੇ ਵੀ ਸਿਰ ਵੇਚ ਦਿਓ, ਕੋਲ ਨਾ ਸਿਰ ਵਿੱਚ ਕੁਝ ਰੱਖੋ, ਛੱਡ ਦਿਓ, ਇਹਨੇ ਸਾਨੂੰ ਦੂਰ ਕੀਤਾ ਈ। ਮਹਾਰਾਜ ਵੱਡੀ ਬਖਸ਼ਿਸ਼ ਦੇਣਾ ਚਾਹੁੰਦੇ। ਲੜੀਵਾਰ ਕਥਾ ਚੱਲ ਰਹੀ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ, ਪਰਮੇਸ਼ਰ ਦੇ ਪਿਆਰ ਵਿੱਚ ਉਧਰ ਧਿਆਨ ਦਿਵਾਉਣ ਲਈ ਕੀ

0: ਮਾਰੂ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਦੇ ਪਿਆਰੇ ਬਚਨ ਹੇ ਮੇਰੇ ਸਿਰਜਣ ਖਾਰ ਸੱਚੇ ਸਾਹਿਬ ਜੀਓ
1: ਧਰ ਚੱਕਰ ਧਰੇ ਵਿਚਾਰੇ
0: ਸਾਰੀ ਧਰਤੀ ਤੇ ਚੱਕਰ ਜੋ ਕੁਝ ਵੀ ਇਹ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਮਿਸਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਰਵਣ ਲਈ ਅੱਜ ਹੀ ਆਪਣੀਆਂ ਕਾਰਾਂ ਤੇ ਘਰਾਂ ਦੇ ਰੇਡੀਓ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪ੍ਰਸਾਰਿਤ ਗੁਰਬਾਣੀ ਕੀਰਤਨ ਹਰ ਰੋਜ਼ ਸਵੇਰੇ 4 ਤੋਂ 8 ਵਜੇ ਤੱਕ ਤੇ ਸ਼ਾਮ 5 ਤੋਂ 6 ਵਜੇ ਤੱਕ ਰਿਲੇਅ ਕੀਤੇ ਜਾਂਦੇ ਨੇ। ਪੰਜਾਬੀ ਰੇਡੀਓ 102.7 FM ਕੈਲਗਰੀ ਵਿੱਚ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ ਹੈ।
1: ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ। ਫੋਨ ਨੰਬਰ ਹੈ 403-238-6067 ਜਾਂ ਵਿਜ਼ਿਟ ਕਰੋ www

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।

ਮੇਰਾ ਸਭ ਦੁੱਖ ਗਵਾਏ ਜੀਓ। ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੇ, ਦੇਹੋ ਦਰਸ ਮਨ ਚਾਓ, ਭਗਤ ਇਹੋ ਮਨ ਠਹਿ।

ਨਾਨਕ ਮਿਟੈ ਉਪਾਦ। ਤੁਮਰੀ ਸਰਣ ਤੁਮਾਰੀ ਆਸਾ, ਤੁਮਹੀ ਸਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਹਰ ਕੇ ਗੋਲੇ।

अजंत जम त्रास मेटाई, तेह मिलंत जम त्रास मेटाई।

ਪ੍ਰਸਾਦ ਆਸਾ ਮਹੱਲਾ ਚੌਥਾ ਛੰਤ ਕਰ ਚੌਥਾ ਹਰਿ ਅੰਮ੍ਰਿਤ ਭਿੰਨੇ ਲੋਇਣਾ।

ਸੁੰਦਰ ਵੇਖੈ ਵਰਤ ਤਾਂ ਕੋ ਤਾਕ ਪੌੜੀ ਆਪਣੇ ਭੋਗ ਭੋਗ ਹੋਏ ਫਸਮੜੇ ਪੌਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘਾਟੇ ਚਲਾਇਆ ਕਿ ਕਰਨੀ ਕੀਤ ਵਚੀਐ ਬਹਿਲੇ ਖਾ ਕਰ ਸਮਝਾਇਆ ਥਾਂ ਨਾ ਹੋਵੇ ਬੋਦਈ ਹੁਣ ਸੁਣੀਏ।

ਹੋਵਾ ਦੁਨਦਾਰ ਕਲ ਸੰਗਲ ਕੱਥ ਚਲਾਇਆ ਅੱਗੇ ਕਰਨੀ ਕਿਰਤ ਵਾਚੇ ਬਹਿ ਲੇਖਾ ਕਰ ਸਮਝਾ।

0: ਨਾਮ ਤਰਾਇਆ।
1: ਸਲੋਕ ਮਹਲਾ ਪਹਿਲਾ। ਭੈ ਵਿੱਚ ਪਵਨ ਮਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢਿਆ ਵੇਗਾਰ, ਭੈ ਵਿੱਚ ਧਰਤੀ ਦੱਬੀ ਪਹਾੜ, ਭੈ ਵਿੱਚ ਇੰਦ ਫਿਰੈ ਸਰਪਹਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤਨਾਂਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤਨਾਂਤ,
0: ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆ ਫਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚੇ ਇੱਕ ਮਹੱਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ, ਕੀਤੀਆਂ ਕਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ।

0: ਲੱਖ ਟੱਕਿਆਂ ਕੇ ਮੁੰਦੜੇ, ਲੱਖ ਟੱਕਿਆਂ ਕੇ ਹਾਰ, ਜਿੱਤਣ ਪਈ ਨਾਨਕਾ ਸੇਤਨ ਹੋਵੇ ਛਾਰ, ਗਿਆਨ ਨਾ ਗਲੀ ਢੂੰਡੀਏ ਕਥਨਾ ਕਰੜਾ ਸਾਰ, ਕਰ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਅਖਬਾਰ, ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀ ਵਜਨ ਪਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾ ਤਕੋ ਨਹੀਂ, ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੇ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸਤ ਬੁਝਾਇਆ ਸਤ ਬੁਝਾਇਆ ਸਤ ਬੁਝਾਇਆ।
1: ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ।

0: ਦੇਖਾ ਜੇ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਸਰ ਪੁਨਹੂ ਨੀਚ ਸਦਾਈਏ ਜੇ ਜਰਵਾਨਾ ਪਰ ਹਰ ਜਰਵੇਸ ਕਰੇਂਦੀ ਆਈਏ ਕੋ ਰਹਿ ਨਾ ਪਰੀਏ ਪਾਈਏ ਕੋ ਰਹਿ ਨਾ ਪਰੀਏ ਪਾਈਏ
1: ਪੰਥ ਦਿਸਾ ਨਿਤ ਖੜੀ

ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਅੰਦਰ ਸੰਦੂਪ ਪਾਰ ਤੀਰਥ ਨਾ ਵੈਰ ਤਾ ਪੂਜਾ ਅਗਰਵਾਸ ਬੈਕਾ ਜੋਗੀ ਸੁਣ ਧਿਆਵਨ ਜੇ ਤੇ ਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤਿਆ ਮਨ ਸੰਤੋਖ ਜੇ ਦੇਣਾ ਕੈ ਵਿਚਾਰ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾ ਜਰਾ ਤੇ ਕੁੜੀਆ ਰਖਾ ਰਾਬਾ ਵੇਕਾਰ ਇੱਕ ਹੁੰਦਾ ਖਾਇ ਚਲੇ ਐਥਾ ਉਤਨਾ ਪੇਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਆਂ ਆ ਕਰ ਆਇਆ ਕਾਰ ਓਏ ਜੇ ਆਖੇ ਸੋ ਤੂੰ

0: ਪਹਿਲਾ
1: ਮਿੱਠੀ ਮੁਸਲਮਾਨ ਕੀ ਪਿੜ ਪੇ ਘੁਮਿਆਰ ਘੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਵਪੜੀ ਚੜ ਚੜ ਪਵੇਂ ਗਿਆਰ ਨਾਨਕ ਦਿਨ ਕਰਤੇ ਕਾਰਨ ਕੀ ਆ।

ਪ੍ਰਗਟ ਆਖ ਸੁਣਾਇਆ। ਸਤਿਗੁਰ ਮੇਰੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸੋਚ ਕਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਹਉਂਚ ਆਇਆ, ਹਉਂਚ ਗਿਆ, ਹਉਂਚ ਜੰਮਿਆ, ਹਉਂਚ ਮੁਆ, ਹਉਂਚ ਦਿੱਤਾ, ਹਉਂਚ ਲਿਆ, ਹਉਂਚ ਖੱਟਿਆ, ਹਉਂਚ ਗਿਆ, ਹਉਂਚ ਸੱਚਿਆਰ ਕੂੜਿਆਰ, ਹਉਂਚ ਪਾਪੁਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਉਂਚ ਹੱਸੈ, ਹਉਂਚ ਰੋਵੈ, ਹਉਂਚ ਭਰੀਐ, ਹਉਂਚ ਧੋਵੈ, ਹਉਂਚ ਜਾਤੀ ਜਿਨਸੀ ਖੋਵੈ, ਹਉਂਚ ਮੂਰਖ, ਹਉਂਚ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ, ਹਾਂ ਵਿੱਚ ਮਾਇਆ, ਹਉਂਚ ਛਾਇਆ, ਹਉ ਮੈਂ ਕਰ ਕਰ ਜੰਤੂ ਪਾਇਆ, ਹਉ ਮੈਂ ਬੁਝੈ ਤਾਂ ਦਰ ਸੁਝੈ, ਗਿਆਨ ਵਿਹੂਣਾ ਕਥਕਥ ਲੂਝੈ, ਨਾਨਕ ਹੁਕਮੀ ਲਿਖੀਏ ਨੇ।

ਹੈ, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾ ਹੈ।

ਪੈਰ ਰਸੂਲ ਕਰ ਸੁਖੇ ਕਰਮ ਕਮਾਇਆ, ਉਹਨੇ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਅਗਲਾ ਨਿਤ ਦੇਵੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।

0: ਪਲਵਾ ਮੰਡਲਾ ਖੰਡਾ ਵਰ ਭੰਡਾ ਅੰਡਜ ਜੇਰਜ ਉਤਪੁਜਾ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕਹਿ ਸੰਭਾਲੇ ਸਭਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਹਾਰੀ ਸਵਸਥ ਤੇ ਸਤ ਸੀ ਬਣ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਕ ਮਹਲਾ ਪਹਿਲਾ
1: ਲੱਖ ਨੇ ਕੀਆਂ ਚੰਗਿਆਈਆਂ ਲੱਖ ਪੁਨਾ ਪ੍ਰਵਾਨ ਲੱਖ ਤਪ ਪ੍ਰਤੀਰਥਾ ਸਹਿਜੋਗ ਬੇਵਾਣ ਲੱਖ ਸੁਰਤਨ ਸੰਗਰਾਮ ਰਣ ਮੈਂ ਛਿਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨੀ ਸਾਣ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸਦੇ ਤਿਸ ਮਿਲੇ ਸੱਚ ਤਾਂ
0: ਸੱਚ ਕੁਮਾਰ

ਗੁਰ ਬਲ ਫਣ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਸੋਈ ਰਾਮਦਾਸ ਗੁਰ ਬਲ ਫਣ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ।

0: ਸਭਾਸੀ ਜਨ ਨਾਨਕ ਗੁਰ ਤਿਨੀ ਪਾਇ ਜਿਨ ਥਰ ਲਿਖ ਤੇ ਲੀਲਾਟ ਲਿਖਾ ਸੇ ਲੀਲਾਟ ਲਿਖਾ ਸੇ
1: ਸਲੋਕ ਮਹਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ ਪੜ ਪੜ ਬੀੜੀ ਪਾਈ ਹੈ ਪੜ ਪੜ ਗੱਡੀ ਹੈ ਖਾਸ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਅਰਜਾ ਪੜੀਏ ਜੇਤੇ ਸਾਸ ਨਾਨਕ ਲਿਖੈ ਇੱਕ ਗੱਲ ਹੋਰ ਹੋਮੇ ਚੱਖਣਾ ਚਾਕ ਮਹਲਾ ਪਹਿਲਾ
0: ਲਿਖ ਲਿਖ ਪੜਿਆ ਤੇ ਤਾਂ ਖੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹਵੇ ਜੀਆ ਆਪਣਾ ਕੀਆ ਅੰਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਫਾਇਆ ਵਸਤਰ ਨ ਪਹਿਰੇ ਨਸਕਹਿਰੇ ਮੋਨ ਵੀ ਗੂਤਾ ਕਿਉ ਜਾਗੇ ਗੁਰਬਿਨ ਸੁਤਾ ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ ਹਲਮਲ ਖਾਈ ਸਿਰ ਛਾਈ ਪਾਈ ਮੂਰਖ ਆਂਦਾ ਏ ਪਦ ਗਵਾਏ ਬਿਣਨਾਵੇ ਕਿੱਥਾਂ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਦਰ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਨਾਨਕ ਨਦਰ ਕਰੇ ਸੋ ਪਾਏ ਆਸ ਦੇ ਸਿਤੇ ਨੇ ਕੇਵਲ ਹਉਮੈ ਸ਼ਬਦ ਜਲਾਏ ਪੌੜੀ ਭਗਤ ਰੇ ਮਨ

0: ਆਪ ਗਣਾਏ ਦੇ ਹਾਂ ਠੜੀ ਕਲੀ ਜਾਤ ਹੋਰ ਤਮ ਜਾਤ ਸਦਾਏ ਦੇ ਤਿੰਨ ਮੰਗਾ ਜਿੱਤ ਜਿੱਤ ਆਏ ਦੇ ਜਿੱਤ ਜਿੱਤ ਆਏ ਦੇ ਜਿੱਤ ਆਏ ਦੇ
1: ਔੜੀ ਭਗਤ ਸ੍ਰੀ ਮਨ ਪਾਵਨ ਦਰ ਸੋਹਨ ਕਿਰਤ ਗਾਮ ਦੇ ਨਾਨਕ ਕਰਮਾ ਬਾਹਰੇ ਦਰ ਟੋ ਨ ਲਹਿਨੀ ਤਾਮ ਦੇ ਇੱਕ ਮੂਲ ਨਾ ਬੁੱਝਣ ਆਪਣਾ ਅਨਹੋਦਾ ਆਪ ਬਣਾਏ ਦੇ ਹੋ ਤੁਹਾਡੀ ਕਾ ਨਿਜ ਜਾਤ ਹੋਰ ਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਜੇ ਧਿਆਏ ਦੇ ਤਿੰਨ ਮੰਗਾ ਜੇ ਤੁਜੇ ਧਿਆਏ ਦੇ।

ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਤੇ ਦੋਸਤੀ ਸਭ ਜਗ ਚੱਲਣ ਹਾਰ।

0: ਖਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਜੇ ਕੁ ਹੋਏ ਤਾਂ ਗੁਵੈਰਤੀ ਹੋਣ ਤੋ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਵਿੱਚ ਖੂਮ ਚੜਾਈਏ ਸਰਮ ਪਾਹੋ ਤਨ ਹੋਏ ਨਾਨਕ ਭਗਤੀ ਦੇ ਰਪੈ ਕੂੜੈ ਸੋਏ ਨਾ ਕੋਈ ਮਹਲਾ ਪਹਿਲਾ
1: ਲਗ ਪਾਵ ਰਾਜਾ ਮੈਂ ਤਾਂ ਕੁੜ ਹੋਆ ਸਿੱਕਦਾਰ ਕਾਮ ਨੇ ਸਤ ਪੁੱਛੀਏ ਵਹਿ ਵਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਵੀ ਹੋਣੀ ਪਾਏ ਪਰੇ ਮੁਰਦਾਰ

ਕਿਰਪਾ ਤੇ ਜਾਣਿਆ ਜਿੱਥੇ ਤੂੰ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ ਜਿਉਂ ਭਾਵੇ ਤਿਉਂ ਰੱਖ ਲੈ।

0: ਹੋਈ ਨਿਰੰਜਨ ਦੇਵ ਮਹੱਲਾ ਦੂਜਾ।
1: ਏ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵਾ ਸੱਚੇ ਕੋ ਜਾਣੇ ਪਿਓ ਨਾਨਕ ਤਾ ਕਾ ਦਾਸ ਹੈ।
2: ਸੋਈ ਨਿਰੰਜਨ ਦੇਵ ਮਹੱਲਾ ਪਹਿਲਾ
0: ਤੁੰਬੇ ਪਤਾ ਚੱਲ ਰਿਹਾ ਹੈ।

ਜਿਹਾ ਕਾਲੇ ਕਾਲ ਨਾ ਤੇ ਵੇਹ ਨਾ ਉਪਚਾਰੀਏ, ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਏ, ਪੜਿਆ ਤੇ ਮੀਆਂ ਵਿਚਾਰ ਅੱਗੇ ਵਿਚਾਰੀਏ, ਮੋਹ ਚਲੇ ਸੋ ਅੱਗੇ ਮਾਰੀਏ, ਮੋਹ ਚਲੇ ਸੋ ਅੱਗੇ ਮਾਰੀਏ।

காட்டனா.

ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ।

भगत पाए रास जान्यो, कब कल सुजस गावो गुर नानक, राज जोग जिन मान्यो।

0: ਗਾਵੇ ਗੁਣ ਵਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵੇ ਗੁਣ ਸੇਸ ਸਹਿਸ ਜੇ ਬਾਰਸ ਆਦਿ ਅੰਤ ਲਿਵਲਾਗ ਤੁਨਾ ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ।
1: ਰਾਜ ਯੋਗ ਮਾਣਿਓ ਬਸਿਓ ਨਿਰਵੈਰ ਰੇ ਦੰਤਰ ਸ੍ਰਿਸ਼ਟ

ਜਨ ਕਾਦ ਜੁਗ ਹੈ ਲਗ ਧਨ ਧਨ ਗੁਰ ਧਨ ਜਨਮ ਸਕੇ ਅਥ ਪਲੋ।

ਤੇਹ ਜਨ ਜਾਚੋ ਜਗਤਰ ਪਰ ਜਾਨੀਅਤ ਬਾਸੁਰ ਰਹਿਣ ਬਾਸ ਜਾਕੋ ਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸ ਨਾ ਤੈ ਬਾਹਰ ਪੈ ਦੇਖੀਅਤ ਧਾਮ ਸਿਉ।

0: ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜੁਨ ਪਿੱਖੋ
1: ਅੰਤ ਨ ਪਾਵਤ ਦੇਵ ਸਭੇ ਮਨੋ ਇੰਦਰ ਮਹਾਸਿਵ ਜੋਗ ਕਰੀ ਹੁਣ ਬੇਦ ਬੇਰੰਚ ਵਿਚਾਰ ਰਹੋ ਹਰ ਜਾਪ ਨ ਛਾਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜੁਨ ਮਹਿ ਤਰੀ
0: ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓਰ ਆਦਿ ਪੁਰਖ ਪ੍ਰਤੱਖ ਲਿਖਿਓ ਅੱਛਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ ਕਲ ਯੁਗ ਜਹਾਜ

0: ਸ੍ਰੀ ਗੁਰੂ ਸਾਹਿਬ ਸਭੀ ਉੱਪਰ ਕਰੀ ਕਿਰਪਾ ਸਤਿਯੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਦਰਿਅੰਗ ਹਸਤ ਕਮਲ ਮਾਥੇ ਪਰ ਧਰਿਅੰਗ ਅਲਖ ਰੂਪ ਜੀ ਰੱਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੇ ਬਨਵਾਰੀ ਤਿਨ ਰਹਿਣਾ ਥਾਪ ਜੋਤ ਜਗ ਧਾਰੀ ਰਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਸੋਡੀ ਥਿਰ ਥਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੋਂ ਜੁਗ ਗੁਰ ਸੇਵਾ ਕਰ ਫਲ ਰਹੀਅੰ ਬੰਦੇ ਜੋ ਚਰਨ ਸਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਨ ਪਰਨਨ ਸਤਿਗੁਰ ਗੁਰਸੇਵ ਅਲਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨੇ ਤਰਨਨ
1: ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸ ਐ ਗੁਰੂ ਕੈ ਅੱਠ ਸੱਠ ਮਜਨ ਹੋਇ ਹਮ ਆਵ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਖੂ ਸਰਨਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ
2: ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰ ਸਹ ਕੁਰ ਸਹ ਚਟੀਐ ਤੁਧ ਡਿਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤੇ ਸਾਹ ਸਿਰ ਸਾਹਾਂ ਦਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤੇ ਸਾਹ ਸਿਰ ਸਾਹਾਂ ਦਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸਤਿ ਨਾਮ

ਸਲੋਕ ਰਾਜ ਕਪਟੰ ਰੂਪ ਕਪਟੰ ਧਾਨ ਕਪਟੰ ਕੋਲ ਗਰਬਤ ਹੈ ਸੰਚੰਤ ਵਿਖਿਆ ਛਲੰ ਛਿਦਰੰ ਨਾਨਕ ਬਿਨਹਾਰ ਸੰਗ ਨਾ ਚਾਲਤੇ ਰਾਜ ਕਪਟੰ ਰੂਪ ਕਪਟੰ ਧਾਨ ਕਪਟੰ ਕੋਲ ਗਰਬਤ ਹੈ ਸੰਚੰਤ ਵਿਖਿਆ ਛਲੰ ਛਿਦਰੰ ਨਾਨਕ ਬਿਨਹਾਰ ਸੰਗ ਨਾ ਚਾਲਤੇ ਬੇਖੰਦੜ ਕੀ ਭੁੱਲ ਸਮਾ ਸੋਹਣਾ ਅੱਡ ਨਾ

ਚੱਲਦਿਆਂ ਨਾਲ ਨਾ ਚੱਲਾਂ, ਸੋ ਕਿਉਂ ਸੰਜੀਆਂ, ਤਿਸ ਕਾ ਕਹੋ ਕਿਆ ਜਤਨ, ਜਿਸ ਤੇ ਵੰਜੀਆਂ, ਹਾਰ ਬਿਸਰਿਆ ਕਿਉਂ ਤ੍ਰਿਪਤਾਵਾ।

पुरख बखसंद जाल पुरख बखसंद जो

सोई सोई देवे जो मांगे ठाकुरे।

0: ਇੱਕ ਰਥ ਇੱਕ ਰਥ ਵਾਹੋ ਜੁਗ ਜੁਗ ਫੇਰ ਵਟਾਈਏ ਗਿਆਨ ਬੁਝੇ ਤਾਏ ਸਤ ਜੁਗਾ ਸੰਤੋਕਾ ਧਰਮ ਗ੍ਰਥ ਵਾਹੋ ਤ੍ਰੇਤੈ ਰਥ ਜਤੈ ਕਾ ਜੋਰ ਗ੍ਰਥ ਵਾਹੋ ਦੁਆਪ ਰਥ ਪੈ ਕਾ ਸਤ ਗ੍ਰਥ ਵਾਹੋ ਕਲ ਜੁਗ ਰਥ ਗਨ ਕਾ ਪੂਰਗ ਰਥ ਵਾਹੋ ਮਹਲਾ ਪਹਿਲਾ
1: ਸਾਮ ਕਹੇ ਸੈਤੰਬਰ ਸਵਾਮੀ ਸੱਚ ਮੈਂ ਅੱਛੇ ਸਾਚ ਰਹੇ ਸਭ ਕੋ ਸਸਮਾਵੇ ਹਰਿਗ ਕਹਿ ਰਹਿਆ ਪਰਭੂਰ ਰਾਮ ਨਾਮ ਦੇਵਾ ਮੈਂ ਸੂਰ ਨਹੀਂ ਲੈ ਪ੍ਰਾਛਿਤ ਜਾਏ ਨਾਨਕ ਤਾ ਮੁਖ ਅੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਤਾਨ ਕ੍ਰਿਸ਼ਨ ਜਦਮ ਭਇਆ ਪਾਰ ਜਾਤ ਗੋਪੀ ਲਿਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਉਥਰਬਣ ਹੁਆ ਨਾ ਖੁਦਾਈ ਅਲੋ ਭਇਆ ਨੀਲ ਵਸਤਰਨ ਲੈ ਕੱਪੜੇ ਪਹਿਰੇ ਤੁਰ ਪਠਾਣੀ ਅਮਲ ਕੀਆ ਚਾਰੇ ਬੇਦ ਹੋਏ ਸੱਚਿਆ ਪੜੇ ਗੁਣੇ ਤਨ ਚਾਰ ਵਿਚਾਰ ਹਾਉ ਭਗਤ ਕਰਨੀ ਸਦਾ ਤਾਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਿੰਦਾ ਰੁਦੇ ਨਿਰੰਜਨ ਦੀਆ ਇਹਨੀ ਨੇ ਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾਰਿਆ ਸਤਿਗੁਰੂ ਹੈ ਕੋਹਿਤਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਰ ਤਰਿਆ ਪਰ
0: ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ

0: ਹਰ ਤਰਾਜੂ ਤੋਲੀਏ ਨਿਵੇਂ ਸਗੋਰਾ ਹੋਏ ਅਪਰਾਧੀ ਦੁਣਾ ਨਿਵੇਂ ਜੋ ਹੰਤਾ ਮਿਰਗਾਹੀ ਸੀਸ ਨਵਾਇਆ ਕਿਆ ਥੀਏ ਜਾ ਰਿਹਾ ਕਿਸ ਦੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦਮ ਸਿਲ ਪੂਜ ਸੁਭਗਲ ਸਮਾਦਮ ਮੁਖ ਝੂਠ ਵਿਗੋਖਣ ਸਾਰੰ ਕਿਰਪਾਲ ਤਿਹਾਲ ਵਿੱਚ

0: ਜਿਨ ਭੁੱਖਾਂ ਸਭ ਗਵਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਾ ਜਿਸ ਦੀ ਆਏ
1: ਵਡਿਆਈਆਂ,
0: ਮੇਰਾ ਆਧਾਰੋ ਵਾਜੇ ਪੰਚ ਸ਼ਬਦ ਸੁਭਾਗੇ
1: ਸ਼ਬਦ ਵਾਜੇ।

0: ਸੁਖ ਹੋਆ ਤਤ ਕਰੇ ਅਨਹਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ
1: ਮਾਰ ਬ੍ਰਹਮ ਪਾਇਆ ਤੇ ਸਗਲ ਵਸੂਰੇ
0: ਦੁਖ ਰੋਗ ਸੰਤਾਪ ਤੇਰੇ ਸੁਣੀ ਸੱਚੀ ਬਾਣੀ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨੌਣ ਦਿਆ ਵੈ ਤਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲ

सब भला ही है रे, बुरा नहीं सब भला ही है रे।

हार नहीं सब जीते, हार नहीं सब जीते, बुरा नहीं।

ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇ ਉਜੀ ਕਾ ਹੈ ਤਾਂ ਭਾਂਡੇ ਕਤ ਨਾ ਹੋ ਟੁੱਟੇ ਨਾ ਮਲ ਲਗੈ ਨਾ ਹੋ ਜਲੈ ਨਾ ਜਾਏ ਤਨ ਸੁਮਨ ਸਨਾਨ ਕਾ ਜੋ ਗਲ ਚਲੈ ਭਾਈ।

ਤਦਕ ਪਹੁ ਕਤੀਏ ਬਮਣ ਮਟੇ ਜਾਏ ਕੋਈ ਬੱਕਰਾ ਜਿਨ ਖਾਇਆ ਸਭ ਕੋ ਅਖੇ ਪਾਏ ਕੋਈ ਪ੍ਰਣ ਸੁੱਟੀਏ ਵੀ ਫਿਰ ਪਈਏ ਹੋਰ ਨਾਨਕ ਤਗਨਾ ਟੁੱਟਈ।

ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾ ਆਪੇ ਵਤੇ ਉੜਤਾ ਗਏ ਔਰ ਖਤੇ ਲੈ ਫਾੜ ਕਰੇ ਵੀ ਆਹੋ ਖੜਕਾ ਗਲ ਦੇਸੇ ਤਾਂ।

0: ਪੈਂਦਾ ਜੈਸੀ ਤਾਂ ਕਰਕੇ ਪੈਂਦਾ ਜੈਸੀ
1: ਕੋਈ ਗਾਵੇ ਰਾਗੀ ਨਾ ਦੀਬੇ ਦੀ ਭਾਂਤ ਕਰ ਨਹੀਂ ਹਰ ਹਰ ਭਿਜੇ ਰਾਮ ਰਾਜ ਤੇਨਾ ਅੰਤਰ ਕਪਟ ਵਿਕਾਰ ਗਏ ਤੇਨਾ ਰੋਏ ਕਿਆ ਕੀਜੇ ਹਰ ਕਰਤਾ ਸਭ ਕਿਛ ਜਾਣਦਾ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੇ ਤੇਨਾ ਨਾਨਕ ਗੁਰਮੁਖ ਦਸਦ ਹੈ ਹਰ ਭਗਤ ਹਰ ਲੀਜੇ ਹਰ ਲੀਜੇ
0: ਸਲੋ ਮਹਲਾ ਪਹਿਲਾ ਗਊ ਬ੍ਰਾਹਮਣ ਕੋ ਕਰਲਾ।

0: ਆਪਣੇ ਦੇਵਾ ਸੰਜਮ ਤੁਰਕਾ ਭਾਈ ਛੋਡੀ ਲੈ ਪਖੰਡਾ ਨਾਮ ਲੈ ਜਹ ਤਰੰਦਾ ਮਹਲਾ ਪਹਿਲਾ
1: ਮਨਸ ਖਾਣੇ ਕਰੀ ਨਿਵਾ।

ਨਾਨਕੂੜ ਰਹਿਆ ਭਰਪੂਰ, ਮੱਥੇ ਟਿੱਕਾ ਤੇੜ ਤੋਂ ਤਿਕ ਖਾਈ। ਹੱਥ ਸ੍ਰੀ ਜਗਤ ਕਾ ਸਾਈ, ਨੀਲ ਵਸਨ ਪੈਰ ਵੇ ਪ੍ਰਵਾਨ, ਮਰੇ ਥਾਂ ਲੈ ਪੂਜੇ ਪ੍ਰਾਣ। ਆਪਾਂ ਆਖਿਆ ਕਾ ਪੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਗੱਡੀ ਕਾਰ, ਉੱਪਰ ਆਏ ਬੈਠੇ ਕੁੜਿਆਰ, ਮਤ ਫਿੱਟੇ ਮਤ ਫਿੱਟੇ, ਇਹੋ ਅਨ ਸਾਡਾ ਫਿੱਟੇ, ਤਨ ਫਿੱਟੇ ਫੇਰ ਕਰੇਨ, ਤਨ ਫਿੱਟੇ ਫੇੜ ਕਰੇਨ, ਮਨ ਝੂਟੇ ਚੁੜੀ ਪਰਹੇਨ। ਕਹੋ ਨਾਨਕ ਸੱਚ ਥਾਈਏ, ਸੱਚ ਹੋਵੇ ਤਾਂ ਸੱਚ ਪਾਈਏ, ਪੜੁ ਚਿੱਤੇ ਅੰਦਰ ਸਭ ਕਾ।

ਆਪੇ ਹੀ ਕਰਮ ਕਰਾਇਦਾ ਵਡੋ ਵਡਾ ਵਡ ਮੇਦਨੀ ਸਿਰੇ ਸਿਰ ਤੰਦੇ ਨਾਇਦਾ ਨਦਰੂ ਪਟੀ ਜੇ ਕਰੇ ਸੁਲਤਾਨਾ ਕਾਹੂ ਕਰਾਇਦਾ ਧਰਮੰਗਨ ਪਿਖ ਨਾ ਪਾਇਦਾ ਧਰਮੰਗਨ ਪਿਖ ਨਾ ਪਾਇਦਾ।

ਹੈ ਨਿਤ ਨਿਤ ਹੋਏ ਖਵਾਰ ਸੁਚੇ ਨਾ ਆਖੀਐ ਬਹਿਣ ਜੇ ਪਿੰਡਾ ਥੋਏ ਸੁਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਲਈ ਹਰ ਰੰਗੀ ਹਰ ਮਸ ਵਰਿਆ ਉੱਠੇ ਮੱਟ ਬਾੜੀਆਂ

ਜੇਕਰ ਸੁਤਕ ਮੰਨੀਏ ਸਭ ਤੇ ਸੁਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਸੁਤ ਕਿਉਂ ਕਰ ਰੱਖੀਏ ਸੁਤ ਭਵੈ ਰਸੋਏ, ਨਾਨਕ ਸੁਤ ਕੇ ਬਿਨਾ ਉਤਰੈ ਗਿਆਨ ਉਤਰੈ।

ਅੱਖੀਂ ਸੁਤਕ ਵੇਖਣਾ ਪਰਤੇ ਪਰ ਧਨ ਰੂਪ ਕੰਨੀ ਸੁਤਕਨ ਪੈ ਲੈ ਤਬਾਰੀ ਖਾਏ ਨਾਨਕ ਹੰਸਾ ਆਦਮੀ ਵਧੇ ਜੰਪੁਰ ਜਾਏ ਮਹੱਲਾ ਪਹਿਲਾ ਸਭੋ ਸੁਤਕ ਪਰਮੈ ਦੂਜੇ ਲੱਗੇ ਜਾ ਜਮਣਾ ਮਰਣਾ ਹੁਕਮ ਹੈ ਹੁਣ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਤੇ ਤੈਨੂੰ ਜਿਕ ਸੰਭਾਏ ਨਾਨਕ ਜੀ ਨੇ ਗੁਰਮੁਖ ਬੁਝਿਆ ਇੰਨਾ ਸੂਤਕ ਨਾ ਪੜ ਸਤਿਗੁਰ ਵੱਡਾ ਕਰ ਸਲਾਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸੁਨਰੀਆਂ ਜਤ ਸੁਭਾਣਾ ਤਮਨ ਵਸਾਈਆਂ ਕਰ ਹੁਕਮ ਹੱਥ ਧਰ ਵਿੱਚ ਮਾਰੇ ਕੱਢੀਆਂ ਭਰਿਆਈਆਂ

ਕਾਂਡ ਮੰਗਣ ਵੀ ਫੰਡੋ ਹੋਵੇ ਦੋਸਤੀ ਫੰਡੋ ਚੱਲੇ ਰਾਖੋ ਪੰਡ ਮੂਆ ਪੰਡ ਪਾਲੀਏ ਪੰਡੋਵੇਂ ਬੰਦਾ।

ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਦਰੜਾ ਨਾਹੀ ਐਤ ਜਗ।

0: ਨਾਨਕ ਅਸ ਕਾਂਢੀਏ ਸਦ ਹੀਰੇ ਸਮਾਏ, ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸ ਕੇ ਹੁਣਾ ਕੀਏ ਜੇ ਲਿਖੇ ਵਰਤੇ ਸੋਈ ਮਹਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ ਪਾ। ਜਿਤ ਸੇਵੀਏ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਖਾਲ ਬੁਰੀ ਕਿਉਂ।

0: ਬੰਦਾ ਮੂੰਹ ਨਾਲ ਕਿਚੀ ਤੇ ਲੰਮੀ ਨਜ਼ਰ ਨਿਹਾਲੀ ਹੈ, ਜੋ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਟਾਲੀ ਹੈ, ਕਿਛਲਾਏ ਉੱਪਰ ਕਾਲੀ ਹੈ, ਕਿਛਲਾਏ ਉੱਪਰ ਕਾਲੀ ਹੈ।
1: ਗੁਰਮੁਖ ਨਾਮ ਤੇ ਆਇਆ ਤੇ ਨਾ ਫਿਰ ਵਿਘਨ ਨਾ ਹੋਈ ਰਾਮ ਰਾਜ, ਸਤਿਗੁਰ ਪੁਰਖ ਮਨਾਇਆ ਤਿਨ ਪੂਜੈ ਸਭ ਹੋਈ।

ਗੱਲਾਂ ਕਰੇ ਕਨੇਰੀਆਂ ਖਸ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ।

ਮਹਲਾ ਦੂਜਾ ਨਾ ਲੈਣੇ ਦੋਸਤੀ ਕਦੇ ਨਾ ਆਵੇ ਦਾਸ ਜਿਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ

ਗੈਰ ਅੰਦਰ ਪਾਏ ਵਜੋ ਗਵਾਏ ਅਗਲਾ।

प्रीत है फिर हर रखण हरा राम राज। बिन दा कोई क्या करे,

0: ਨਾਨਕ ਸਾਕਰਮਾਤ ਸਾਹਿਬ ਤੁਠੈ ਜੋ ਮਿਲੇ ਮਹਲਾ ਦੂਜਾ।
1: ਇੱਕ ਨਹੀਂ ਚੱਕਰੀ ਜਿਥੋਂ ਖਸਮ ਨਾ ਜਾਏ, ਨਾਨਕ ਸੇਵਕੰਡੀ ਹੈ ਜਿਸੇ ਤੀ ਖਸਮ ਸਮਾਏ ਪੌੜੀ ਨਾਨਕ।

ਭਾਂਡੇ ਸਾਜਣਾ ਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਐ ਚੁੱਲੇ ਰਹਿਣ ਚੜੇ ਇੱਕ ਨੇ ਹਾਲੀ ਪੈਸਵਨ ਕੁੱਪ ਰਹਿਣ ਖੜੇ।

0: ਪਿਆਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨੇ ਚਲ ਚੋਰ ਚਲ ਪੌੜੀ ਵੱਡੀ ਵੱਡਾ ਪਰ ਤੇਰਾ ਮਰਤਬਾਰ ਪਰ ਗੁਣ ਗੁਣ ਆਪਣ ਕਰਤਬਾ ਜੀਆਂ ਅੰਦਰ ਜੀਓ ਸਭ ਜਾਣ ਲਾ ਸਭ ਤੇਰੇ ਵਸ ਤੇਰਾ ਖਰਬਾ ਤੇਰੇ ਖਰ ਨਾ ਦੁਝਾਈ ਤੁਦ ਖਰ ਮਾਨ ਮਤ ਤੇ ਜਪਣਾ ਅਮਰ ਹਰ ਬਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਦਿਆ ਗੈ ਬਿਨਤਾ ਤੇਰਾ ਜਿਤੇਰਾ ਨਾਮ ਸਤ ਹੈ ਸ੍ਰੀ ਵਾਹਿ
1: ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰ ਪਲਾ ਤੇਰੇ ਕਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇ ਜਾਪਣਾ ਆਪ ਜਲ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾ ਸੁਧਿਆ ਕੈ ਗੁਣਵਤਾ
0: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਥਰਤ ਮਹਤ ਦਿਸ ਰਾਤ ਦਇਦਾਈ ਦਾਇਆ ਹਿਲੈ ਸਗਲ ਜਗ ਚੰਗੀਆਂ

0: ਨਾਮ ਤਿਹਾਇ ਗਏ ਮਸਕਤ ਖਾਇ ਨਾਨਕ ਤੇ ਮੁਖੀ ਅਜਰੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਟੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗਾਂ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰੱਖਾਂ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ

ਦਾਣ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇਓਟਿਆਂ ਦੀ ਓਟ ਧੰਨ ਧੰਨ।

0: സ്ഥാനം സച്ചു കണ്ടാം ശ്രീ ഹർമന്ദർ സാഹിബ് ജീവിക്കാൻ തന്ന തന്ന സത്ഗുരു ശ്രീ ഗുരു ഗ്രന്ഥ സാഹിബ് ജിയോ മഹാരാജ് ആപ് ജീ ദേ ഹജൂര ശബദ് ചൌക്കീ ആസാ ദിവാര ദേ ഭോഗ് ജീ കീ അർദാസ് ഭുല ചുക് മുആഫ് കർണി സിഖാ പഠ്ദേ സുണ്ദേ ਸਰਬਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਾਹਿਤ ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਜਗ ਔਰ ਨ ਆਹੇ ਮਹਾਤਮ ਮੈਂ ਅਵਤਾਰੇ ਉਜਾਗਰੇ ਆਨ ਕੀ ਆਉ ਤਿਨਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀ ਆਉ ਇਹ ਪੱਧਤ ਤੇ ਮਤ ਚੂਕ ਹੈ ਰੇ ਮਾਨ ਭੇਦ ਵਿਭੇਦ ਨਾ ਜਾਣ ਬੀ ਆਉ ਪਰ ਤਛ ਹਿਰਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲੀ ਆਉ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ ਤਿਸ ਮੋਹਨ ਲਾਲ ਪਿਆਰੇ ਹਉ ਫਿਰਾਉ ਖੋਜੰਤੀ ਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ ਇੱਕ ਤਿਲ ਪੀ ਨਾ ਤੀਰੀਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈਤ ਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਦੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ। ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੈ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਸੋ ਕਹੋ ਟਲ ਗੁਰ ਸੇਵੀਆ, ਅਹਨਿਸ ਸਹਿਜ ਸੁਭਾਏ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਚਟੀਆ, ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕਟੀਆ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਵੇਸਾਹ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਵੇਸਾਹ। ਸਤ ਨਾਮ

ਚੱਲਦਿਆਂ ਲਾਲ ਨਾ ਚੱਲਾਂ ਸੋ ਕਿਉਂ ਸੰਜੀਆਂ ਤੇ ਉਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਆਂ ਹਰ ਬਿਸਰਿਆਂ ਕਿਉਂ ਤ੍ਰਿਪਤਾਵਾਂ ਨਾ ਮਨ ਰੰਜੀਆਂ ਪ੍ਰਭੂ ਛੋੜ ਆਨ ਲਾਗਾ ਨਰਕ ਸਮੰਜੀਆਂ ਓਹ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਆਂ ਪ੍ਰਭੂ ਛੋੜ ਆਨ ਲਾਗਾ ਨਰ

0: ਨਾਨਕ ਭਉ ਪੰਜੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੋਲ ਗਰਭਤ ਹੈ, ਸੰਚੰਤ ਵਿਖਿਆ ਛਲੰ ਛਿਦਰੰ, ਨਾਨਕ ਬਿਨ ਹਰ ਸੰਗ ਨਾ ਚਾਲਤੇ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: 7199947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681, 403-768-1681। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 1120-4150-109th Avenue, ਨੌਰਥ ਈਸਟ ਕੈਲਗਰੀ।

ਕਿਤਿਓ ਭੋਜਨ ਛਕਣ ਦਾ ਸਮਾਂ ਪ੍ਰਾਪਤ ਨਹੀਂ ਹੋਇਆ, ਅਸਾਂ ਕੋਲ ਮਾਇਆ ਵੀ ਨਹੀਂ ਹੈ। ਕੀ ਸਾਨੂੰ ਘੁੰਗੜੀਆਂ ਛਕਾ ਸਕਦਾ ਹੈ? ਨਿਰਮਲ ਆਤਮਾ ਧੰਨ ਗੁਰੂ ਰਾਮਦਾਸ ਬਾਲਕ ਦੇ ਰੂਪ ਵਿੱਚ ਪ੍ਰਭੂ ਮੁਸਕਰਾ ਕੇ ਕਹਿਣ ਲੱਗੇ, ਮਹਾਂਪੁਰਖੋ, ਇਹ ਸਭ ਕੁਛ ਤੁਹਾਡੇ ਲਈ ਹੀ ਤਾਂ ਹੈ। ਮੁੱਠੀਆਂ ਭਰ ਭਰ ਕੇ ਘੁੰਗੜੀਆਂ ਦੇਈ ਗਏ ਤੇ ਮਹਾਂਪੁਰਖ ਛਕੀ ਗਏ। ਇਹਨਾਂ ਵਿੱਚ ਇੱਕ ਜਿਹੜਾ ਬੜੀ ਉੱਚੀ ਬਿਰਤੀ ਵਾਲਾ ਮਹਾਂਪੁਰਖ ਸੀ, ਉਸਨੇ ਜਦੋਂ ਮਸਤਕ ਵੇਖਿਆ, ਐਸਾ ਮਸਤਕ ਤਾਂ ਅਵਤਾਰਾਂ ਦਾ ਹੋ ਸਕਦਾ, ਸ੍ਰਿਸ਼ਟੀ ਦੇ ਮਾਲਕ

ਉਸ ਤੋਂ ਉਪਰੰਤ ਫਿਰ ਐਸੀ ਉਗਰ ਸੇਵਾ ਕੀਤੀ ਕਿ ਆਪ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝਿਆ ਤੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝ ਕੇ ਸੇਵਾ ਕੀਤੀ ਉਹ ਮਾਲਕ ਬਣ ਗਏ।

ਉਹਨਾਂ ਸਾਧੂਆਂ ਨੇ ਪੜ੍ਹ ਲਿਆ ਸੀ ਬਈ ਇਹ ਤੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣੇਗਾ, ਇਹ ਤਾਂ ਕੋਟ ਬ੍ਰਹਿਮੰਡਾ ਦਾ ਮਾਲਕ ਹੈ। ਤਾਂ ਅੱਜ ਉਹ ਸੁਭਾਗ ਘੜੀ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 Avenue, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

अपन निकट बुलाव हो, अपनी बेद आप जुनाव हो, हर जन मंगल गा।

0: बिसर नाही कबहूं ही एते एह बिद मन में पावो डंडोत बंधन अनिक बार सर्व कला समरथ डोलन थे राखो प्रभु नानक देह कर हथ सतनाम धन वाहे गुरु साहिब जियो सुख दुख जह परस नहीं लोभ मोह अभिमान कहो नानक सुन रे मना सो मूरत भगवान सुख दुख जह परस नहीं लोभ मोह अभिमान कहो नानक सुन रे मना सो मूरत भगवान उस्तत निंदया नाहें जे कंचन लोहो समान कहो नानक सुन रे मना मुक्त ताहें ते जान हरख सोग जा के नहीं बैरी मीत समान कहो नानक सुन रे मना मुक्त ताहें ते जान हरख सोग जा के नहीं बहरी मीत समान कहो नानक सुन रे मना मुक्त ताहे ते जान वाहि गुरु जी का खालसा वाहि गुरु जी की फतेह। परम सन्मान योग चवर शतर तख दे मालिक जुगह जुग अटल साहिब श्री गुरु ग्रंथ साहिब सची पातशाह महाराज जी दे पावन पवित्र हजूरी आशीष और आप समूह संगत जो अपने अपने मुकाम टिकाने घरां विच बैठ के नेता प्रति नवम गुरदेव सतगुरु गुरु तेग बहादुर साहब जी महाराज हजूर दे अमृत बचन सरवण कर रहे हो। अज तीन श्लोकां दा पाठ आपां ने कीता है पावा इन्हां दी विचार आपां दो दिनां विच करांगे पर करन एक है इस करके पाठ तिन्ना श्लोकां दा ही आपां कर दिता है। आओ आप जी आसीस बख्शो। जदों कीर्तन सुनिए उस वक्त यतनिक करिए पावा के ओ फीलिंग जा ओ अंदर दा टिका जो संगत विच है ओ नहीं वर्त सकदा पर फिर भी जे अपनी सुरत नूं फुरनिया तो छंड के सिर्फ शब्द विचार वल आपां रखांगे ते मैनूं पूरा भरोसा है कि शब्द जां गुरु नानक साहिब दी रहमत केवल शरीरां तक सीमित नहीं इह शब्द इह नाम इह बाणी उत्थे रहमत वरतांदी है जिथे साडे तन ने भी नहीं जाण। जिवें असीं पाठ करने आ कि गुर का बचन बसै जी नाले आप दूर बैठे भी आसीस बख्शो। इस नूं भावना सहित आपां देखिए सुनिए विचार दी आरंभता तो पहला ਬੜੇ ਅਦਬ ਸਤਕਾਰ ਨਾਲ ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਅੱਜ ਦੇ ਇਹਨਾਂ ਤਿੰਨ ਸਲੋਕਾਂ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਪਰਮ ਅਵਸਥਾ ਦਾ ਜ਼ਿਕਰ ਕੀਤਾ ਹੈ ਕਿ ਜੋ ਇਸ ਅਵਸਥਾ ਵਿੱਚ ਰੂਹ ਵਿਚਰਦੀ ਹੈ ਉਸ ਨੂੰ ਭਗਵਾਨ ਦੀ ਮੂਰਤ ਪਰਮਾਤਮਾ ਦਾ ਸਰੂਪ ਕਿਹਾ ਹੈ। ਇਹਨਾਂ ਸਲੋਕਾਂ ਦੇ ਅਖਰੀ ਅਰਥ ਪਹਿਲਾਂ ਨੇ ਸੁਖ ਦੁੱਖ ਜਹੈ ਪਰਸੈ ਨਹੀਂ, ਇਹ ਸ਼ਬਦ ਅਸੀਂ ਬੜੀ ਵਾਰੀ ਵਰਤਨੇ ਪਿਆ ਸੁਖ ਔਰ ਦੁੱਖ, ਇਸ ਦੀ ਵਿਚਾਰ ਵੀ ਆਪਾਂ ਕਰਾਂਗੇ ਕਿ ਕਿਸ ਢੰਗ ਨਾਲ ਸੁਖ ਔਰ ਦੁੱਖ ਹੈ। ਹਜ਼ੂਰ ਕਹਿੰਦੇ ਸੁਖ ਦੁੱਖ ਜਿਹੇ ਪਰਸ ਹੈ, ਪਰਸਨ ਦਾ ਅਰਥ ਹੁੰਦਾ ਛੂਹਣਾ, ਸਪਰਸ਼ ਕਰਨਾ, ਪ੍ਰਭਾਵ ਪਾਉਣਾ ਸੁਰਤ ਉੱਤੇ, ਮਨ ਉੱਤੇ, ਦਿਲ ਉੱਤੇ। ਹਜ਼ੂਰ ਕਹਿ ਰਹੇ ਨੇ ਜਿਸ ਬੰਦੇ ਦੇ ਉੱਪਰ, ਜਿਸ ਪਾਵਨ ਪਵਿੱਤਰ ਰੂਹ ਦੇ ਉੱਤੇ ਨਾ ਸੁਖ ਉਹਦੇ ਅੰਦਰ ਨੂੰ ਸਪਰਸ਼ ਕਰਦਾ ਤੇ ਨਾ ਦੁੱਖ ਉਹਦੇ ਅੰਦਰ ਨੂੰ ਛੂੰਹਦਾ। ਸੁਖ ਦੁੱਖ ਜਿਹ ਪਰਸੈ ਨਹੀਂ, ਤੇ ਹੋਰ ਕਿਹੜੀਆਂ ਚੀਜ਼ਾਂ ਨਹੀਂ ਛੂੰਹਦੀਆਂ? ਲੋਭ ਲਾਲਚ ਨਹੀਂ ਉਹਦੇ ਅੰਦਰ ਨੂੰ ਛੂ ਰਿਹਾ, ਪ੍ਰਭਾਵਿਤ ਨਹੀਂ ਕਰ ਰਿਹਾ। ਮੋਹ ਆ ਮਮਤਾ ਮੋਹ ਵੀ ਉਹਦੇ ਤੇ ਅਸਰ ਨਹੀਂ ਕਰ ਰਿਹਾ। ਤੇ ਤੀਸਰਾ ਸ਼ਬਦ ਵਰਤਿਆ ਗੁਰਦੇਵ ਨੇ ਅਭਿਮਾਨ। ਅਭਿਮਾਨ ਦਾ ਅਰਥ ਹੰਕਾਰ ਕਹਿ ਲੋ, ਹਉਮੈ ਕਹਿ ਲੋ, ਈਗੋ ਕਹਿ ਲੋ। ਹਜ਼ੂਰ ਕਹਿੰਦੇ ਨੇ ਜਿਸ ਸਰੀਰ ਦੇ ਉੱਤੇ, ਜਿਸ ਸੁਰਤ ਦੇ ਉੱਤੇ, ਜਿਸ ਮਨ ਦੇ ਉੱਤੇ ਆ ਪੰਜ ਚੀਜ਼ਾਂ ਅਸਰ ਨਹੀਂ ਕਰਦੀਆਂ, ਪੰਜ ਹੀ ਹੋ ਗਏ ਜੀ, ਦੁੱਖ ਸੁਖ ਲੋਭ ਮੋਹ ਤੇ ਅਭਿਮਾਨ, ਜਿਸ ਉੱਪਰ ਇਹ ਪੰਜ ਚੀਜ਼ਾਂ ਦਾ ਪ੍ਰਭਾਵ ਹੀ ਨਹੀਂ, ਉਹਦੇ ਅੰਦਰ ਨੂੰ ਛੂੰਹਦੀਆਂ ਨੇ। ਪਰ ਇੱਥੇ ਇੱਕ ਬੜੀ ਬਰੀਕ ਗੱਲ ਹੈ, ਇੱਥੇ ਪਰਸ ਹੈ ਕਿਹਾ ਹੈ, ਇਹ ਨਹੀਂ ਕਿਹਾ ਉਹਦੇ ਤੇ ਆਉਂਦੀਆਂ ਨੇ, ਇਹ ਅਸੀਂ ਵਿਚਾਰਾਂਗੇ ਅੱਗੇ। ਦੁੱਖ ਸੁਖ ਦੁੱਖ ਜੈ ਪਰਸ ਹੈ ਨਹੀਂ, ਲੋਭ ਮੋਹ ਅਭਿਮਾਨ, ਤੇ ਮਹਾਰਾਜ ਉਹ ਕੈਸਾ ਹੈ? ਹਜ਼ੂਰ ਕਹਿੰਦੇ ਨੇ ਕਹੋ ਨਾਨਕ ਸੁਨ ਰੇ ਮਨਾ, ਕਹਿੰਦੇ ਨੇ ਖੇ ਮੇਰੇ ਮਨਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੁਣੋ ਮੇਰੀ ਗੱਲ, ਉਹ ਪਤਾ ਕੌਣ ਹੈ? ਸੋ ਸੋ ਦਾ ਅਰਥ ਉਹ, ਮੂਰਤ ਦਾ ਅਰਥ ਤਸਵੀਰ ਸਵਰੂਪ, ਤੇ ਭਗਵਾਨ ਦਾ ਅਰਥ ਪਰਮੇਸ਼ਵਰ, ਕਿ ਜਿਸ ਉੱਪਰ ਸੁਖ ਦੁੱਖ ਲੋਭ ਮੋਹ ਤੇ ਅਭਿਮਾਨ ਹੰਕਾਰ ਉਹਦੇ ਅੰਦਰ ਨੂੰ ਛੂ ਨਹੀਂ ਰਿਹਾ, ਗੁਰੂ ਤੇਗ ਬਹਾਦਰ ਕਹਿੰਦੇ ਆ ਪਰਮਾਤਮਾ ਦੇ ਦੀਦਾਰ ਕਰਨੇ ਨਹੀਂ, ਰੱਬ ਦੀ ਮੂਰਤ ਦੇਖਣੀ ਹੈ, ਪਰਮਾਤਮਾ ਦਾ ਸਵਰੂਪ ਦੇਖਣਾ ਤੇ ਉਹਦੇ ਵੱਲ ਦੇਖ ਕਿ ਸੁਖ ਦੁੱਖ ਜੈ ਪਰਸ ਹੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਉਸ ਤੋਂ ਅੱਗੇ ਉਸਤਤ ਨਿੰਦਿਆ ਨਾਹੇ ਜਿਹੇ, ਜਿਸ ਉੱਤੇ ਨਾ ਤਾਂ ਉਸਤਤ ਅਸਰ ਕਰਦੀ ਨਾ ਉਹਦੇ ਉੱਪਰ ਕੋਈ ਨਿੰਦਿਆ ਪ੍ਰਭਾਵ ਭਾਰੀ ਹੈ। ਮਹਾਰਾਜ ਕਹਿੰਦੇ ਨੇ ਉਸਤਤ ਨਿੰਦਿਆ ਨਾਹੇ ਜਿਹੇ ਕੰਚਨ, ਕੰਚਨ ਦਾ ਅਰਥ ਸੋਨਾ, ਲੋਹ ਲੋਹ ਦਾ ਅਰਥ ਲੋਹਿਆ, ਕੰਚਨ ਲੋਹ ਸਮਾਨ, ਸਮਾਨ ਦਾ ਅਰਥ ਬਰਾਬਰ। ਇਹਦਾ ਫਿਰ ਬੇਨਤੀ ਕਿ ਜਿਹੜਾ ਨਿੰਦਿਆ ਤੇ ਉਸਤਤ ਨੂੰ ਬਰਾਬਰ ਜਾਣ ਲੈਂਦਾ ਹੈ, ਉਸਤਤ ਹੋਵੇ ਤੇ ਫੁੱਲਿਆ ਨਹੀਂ ਸਮਾਉਂਦਾ ਤੇ ਨਿੰਦਿਆ ਹੋਵੇ ਆਪਣਾ ਸਿਰ ਸੱਟ ਕੇ ਹੀਣਤਾ ਵਿੱਚ ਨਹੀਂ ਚਲਾ ਜਾਂਦਾ, ਉਹਦੇ ਸਾਹਮਣੇ ਲੋਹਾ ਤੇ ਸੋਨਾ। ਸੱਚ ਇਹ ਵੀ ਕਹਿਣਾ ਬਹੁਤ ਸੌਖਾ ਹੈ, ਜਦੋਂ ਅੱਜ ਇਹ ਸ਼ਬਦ ਮੈਂ ਵਿਚਾਰ ਰਿਹਾ ਸਾਂ ਮਨ ਸੀ, ਮਨ ਚ ਆਇਆ ਸੀ ਮਨਾ, ਅਰਥ ਕਰ ਦਿਆਂਗੇ। ਪਰ ਕਿੰਨੀ ਉੱਚੀ ਅਵਸਥਾ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਅੱਜ ਕਹਿ ਰਹੇ ਨੇ, ਤੇ ਕੇਵਲ ਹਜ਼ੂਰ ਨੇ ਕਿਹਾ ਨਹੀਂ, ਉਹਨਾਂ ਨੇ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਇਸ ਉੱਚੀ ਅਵਸਥਾ ਨੂੰ ਮਾਣ ਕੇ ਲੋਕਾਂ ਸਾਹਮਣੇ ਦੱਸੀ, ਉਹਨਾਂ ਨੇ ਆਪਣੇ ਜੀਵਨ ਚ ਇਹਦੇ ਅਰਥ ਕੀਤੇ। ਹਜ਼ੂਰ ਕਹਿੰਦੇ ਨੇ ਉਸਤਤ ਨਿੰਦਿਆ ਨਾਹੇ ਜੀ, ਜਿਹਦੇ ਉੱਪਰ ਉਸਤਤ ਤੇ ਨਿੰਦਿਆ ਦਾ ਕੋਈ ਅਸਰ ਨਹੀਂ, ਕੰਚਨ ਲੋਹ ਸਮਾਨ, ਸੋਨੇ ਤੂੰ ਤੇ ਲੋਹੇ ਨੂੰ ਇੱਕ ਬਰਾਬਰ ਜਾਣਦਾ, ਕਹੋ ਨਾਨਕ ਸੁਨ ਰੇ ਮਨਾ, ਮੇਰੇ ਮਨਾ ਤੂੰ ਸੁਣ, ਮੁਕਤ ਤਾਹੇ ਤੈ ਜਾਨ। ਲੋਕ ਮਰਨ ਤੋਂ ਬਾਅਦ ਮੁਕਤੀ ਦੀ ਬਾਤ ਕਰਦੇ ਨੇ, ਐ ਮੇਰੇ ਮਨਾ ਜੇ ਜਿਉਂਦੇ ਜੀ ਕਿਸੇ ਨੂੰ ਮੁਕਤ ਦੇਖਣਾ ਤੇ ਫਿਰ ਇਹੋ ਜੀ ਸੁਰਤ ਵਾਲੇ ਦੇ ਦੀਦਾਰ ਕਰ। ਤੀਸਰਾ ਬਚਨ, ਹਰਖ ਸੋਗ। ਇੱਥੇ ਹਰਖ ਦਾ ਅਰਥ ਹੈ ਖੁਸ਼ੀ ਪ੍ਰਸੰਨਤਾ ਤੇ ਸੋਗ ਦਾ ਅਰਥ ਹੈ ਗਮੀ। ਮਹਾਰਾਜ ਕਹਿੰਦੇ ਹਰਖ ਸੋਗ ਜਾ ਕੇ ਨਹੀਂ, ਜਿਸ ਦੇ ਅੰਦਰ ਨਾ ਤਾਂ ਖੁਸ਼ੀ ਵੇਖ ਕੇ ਉਹ ਹੰਕਾਰ ਚ ਜਾਂਦਾ ਹੈ ਤੇ ਪਿਆਰਿਓ ਨਾ ਉਹ ਗਮੀ ਦੇਖ ਕੇ ਆਪਣਾ ਸਿਰ ਸੱਟਦਾ ਕਿ ਉਸ ਦੀ ਸੁਰਤ ਖੁਸ਼ੀ ਔਰ ਗਮੀ ਉਸ ਦਾ ਪ੍ਰਭਾਵ ਹੀ ਨਹੀਂ ਕਬੂਲ ਰਹੀ। ਹਰਖ ਸੋਗ ਮਹਾਰਾਜ ਕਹਿੰਦੇ ਜਾ ਕੇ ਨਹੀਂ, ਵੈਰੀ ਮੀਤ ਸਮਾਨ। ਉਹਦੀ ਸੁਰਤ ਵਿੱਚ ਨਾ ਕੋਈ ਵੈਰੀ ਹੈ ਨਾ ਕੋਈ ਮਿੱਤਰ ਹੈ। ਸੱਚ ਇਹ ਵੇ ਕਿ ਜਿਹੜਾ ਉਹਦੇ ਨਾਲ ਵੈਰ ਕਮਾਉਂਦਾ ਹੈ ਉਹਨੂੰ ਦੇਖ ਕੇ ਕਦੀ ਈਰਖਾ ਵਾਲਾ ਖਿਆਲ ਨਹੀਂ ਪੈਦਾ ਕਰਦਾ ਤੇ ਜਿਹੜਾ ਉਹਦਾ ਮੀਤ ਮਿੱਤਰ ਹੈ ਉਹਨੂੰ ਦੇਖ ਕੇ ਹਕੀਕਤ ਇਹ ਵੇ ਕਦੀ ਉਹਦੇ ਪ੍ਰਤੀ ਮੂੰਹ ਵਾਲੇ ਫੁਰਨੇ ਨਹੀਂ ਬਣਾ। ਹਰਖ ਸੋਗ ਜਾ ਕੇ ਨਹੀਂ, ਵੈਰੀ ਮੀਤ ਸਮਾਨ। ਕਹੋ ਨਾਨਕ ਸੁਣ ਰੇ ਮਨਾ, ਮੁਕਤ ਤਾਹੇ ਤੈ ਜਾਨ। ਹੇ ਮੇਰੇ ਮਨਾ ਤੂੰ ਸੁਣ, ਇਹੋ ਜੀ ਅਵਸਥਾ ਵਾਲੇ ਜਿਹੜੇ ਗੁਰਮੁਖ ਨੇ, ਜਿਹੜੀਆਂ ਰੂਹਾਂ ਨੇ ਮੇਰੇ ਮਨਾ, ਉਹ ਜਿਉਂਦੇ ਜੀ ਮੁਕਤ ਨੇ। ਇਹ ਹੈ ਅੱਜ ਦੇ ਤਿੰਨ ਸ਼ਲੋਕ ਜਿਨ੍ਹਾਂ ਦੀ ਅਸੀਂ ਵਿਚਾਰ ਦੋ ਦਿਨਾਂ ਵਿੱਚ ਮੁਕੰਮਲ ਕਰਨੀ ਮੇਰੇ ਮਨ ਸੀ ਕੱਲ ਕਿ ਇੱਕ ਦਿਨ ਦੇ ਵਿੱਚ ਹੀ। ਫਿਰ ਕਈ ਸੁਹਿਰਦ ਸੱਜਣਾਂ ਵੱਲੋਂ ਸਲਾਹ ਸੀ ਕਿ ਕਾਹਲੀ ਨਾ ਕਰਿਓ, ਯਤਨ ਕਰੋ ਕਿ ਟਿਕ ਕੇ ਜਿਵੇਂ ਵਿਚਾਰ ਚੱਲ ਰਹੀ ਹੈ ਤੇ ਆਪਾਂ ਉਸ ਢੰਗ ਨਾਲ ਚੱਲੀਏ। ਪਹਿਲਾ ਸਲੋਕ ਹੈ ਜਿਸ ਦੇ ਅਰਥ ਅਸੀਂ ਅੱਜ ਵਿਚਾਰ ਕਰਨੀ ਹੈ, ਉਹ ਹਜ਼ੂਰ ਦਾ ਬਚਨ ਹੈ, ਸੁੱਖ ਦੁੱਖ ਜਹ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਣ ਰੇ ਮਨਾ, ਸੋ ਮੂਰਤ ਭਗਵਾਨ। ਇੱਕ ਤਾਂ ਇਹਨਾਂ ਤਿੰਨਾਂ ਸ਼ਲੋਕਾਂ ਦੇ ਪ੍ਰਕਰਨ ਨੂੰ ਧਿਆਨ ਨਾਲ ਰੱਖ ਕੇ ਤੁਰਿਓ। ਇੱਕ ਸ਼ਬਦ ਹੈ ਸੁੱਖ, ਦੂਸਰਾ ਹੈ ਉਸਤਤ ਤੇ ਤੀਸਰਾ ਹੈ ਹਰਖ। ਮੈਂ ਤਿੰਨਾਂ ਸ਼ਲੋਕਾਂ ਦੀ ਗੱਲ ਕਰ ਰਿਹਾ। ਪਹਿਲਾ ਹੈ ਸੁੱਖ, ਜਦੋਂ ਬੰਦੇ ਨੂੰ ਸੰਸਾਰੀ ਸੁੱਖ ਮਿਲਦਾ ਉਦੋਂ ਵੀ ਫੁੱਲਿਆ ਨਹੀਂ ਸਮਾਉਂਦਾ। ਦੂਸਰੇ ਸ਼ਲੋਕ ਵਿੱਚ ਉਸਤਤ, ਮੈਂ ਤਿੰਨਾਂ ਨੂੰ ਇਕੱਠੇ ਲਿਆ ਜੇ, ਜਦੋਂ ਬੰਦੇ ਦੀ ਉਸਤਤ ਹੁੰਦੀ ਹੈ, ਵਡਿਆਈ ਹੁੰਦੀ ਹੈ, ਸੱਚੀ ਮੁੱਚੀ ਉਦੋਂ ਵੀ ਫੁੱਲਿਆ ਨਹੀਂ ਸਮਾਉਂਦਾ। ਤੇ ਹਰਖ ਦਾ ਅਰਥ ਹੈ ਖੁਸ਼ੀ, ਜਦੋਂ ਇਨਸਾਨ ਦੇ ਕੋਲ ਜ਼ਿੰਦਗੀ ਚ ਕੋਈ ਕਿਸੇ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ, ਦੁਨਿਆਵੀ ਛਿਨ ਭੰਗਰ ਥੋੜ ਚਿਰੀ, ਸੱਚ ਇਹ ਉਸ ਖੁਸ਼ੀ ਨੂੰ ਵੇਖ ਕੇ ਵੀ ਬੰਦਾ ਕਈ ਵਾਰੀ ਉਸ ਪਰਮ ਸੱਤ ਨੂੰ ਭੁਲਾ ਕੇ ਹੰਕਾਰੀ ਹੋ ਜਾਂਦਾ। ਇਹ ਤਿੰਨ ਸ਼ਬਦ ਸੁੱਖ, ਉਸਤਤ ਤੇ ਹਰਖ। ਹੁਣ ਇਸ ਦੇ ਵਿਪਰੀਤ ਕੀ ਹੈ? ਦੁੱਖ, ਨਿੰਦਿਆ ਤੇ ਸੋਗ। ਫਿਰ ਸੁਣਿਓ, ਤਿੰਨਾਂ ਦੇ ਇਕੱਠੇ ਹੋ ਗਏ, ਸੁੱਖ, ਉਸਤਤ ਤੇ ਹਰਖ। ਇਸ ਵਕਤ ਮਨ ਦੀ ਬਿਰਤੀ ਕੁਝ ਹੋਰ ਹੁੰਦੀ ਹੈ, ਦੁੱਖ, ਸੋਗ ਤੇ ਨਿੰਦਿਆ, ਜਾਂ ਦੁੱਖ, ਨਿੰਦਿਆ ਤੇ ਸੋਗ। ਜਦੋਂ ਇਹ ਵਰਤਦਾ, ਸੱਚ ਇਹ ਵੇ ਉਦੋਂ ਬੰਦੇ ਦੇ ਅੰਦਰ ਦੀ ਸੁਰਤ, ਅੰਦਰ ਦੀ ਅਵਸਥਾ ਕੁਝ ਹੋਰ ਹੁੰਦੀ ਹੈ। ਅਸੀਂ ਪਹਿਲਾ ਬਚਨ ਲਿਆ, ਸੁੱਖ ਦੁੱਖ ਜਿਹ ਪਰਸੈ ਨਹੀਂ। ਇੱਥੇ ਮੈਂ ਇੱਕ ਬੇਨਤੀ ਆਪ ਨੂੰ ਕਰਾਂ, ਇੱਥੇ ਸੁੱਖ ਦੀ ਜਦੋਂ ਆਪਾਂ ਗੱਲ ਕਰਾਂਗੇ, ਅੱਗੇ ਵੀ ਆਉਣੇ ਨੇ ਬਚਨ, ਉਹਦੇ ਅੰਦਰ ਸੁੱਖ ਤੇ ਦੁੱਖ ਪਾਉਂਦਾ ਨਹੀਂ, ਪਰ ਇਸ ਸੁੱਖ ਦੇ ਅਰਥ ਅਸੀਂ ਆਤਮਕ ਸੁੱਖ ਨਹੀਂ ਕਰਾਂਗੇ। ਫਿਰ ਸੁਣੋ, ਸੁੱਖ ਦੁੱਖ ਜੈ ਪਰਸੈ ਨਹੀਂ, ਜਿਹਦੇ ਅੰਦਰ ਸੁੱਖ ਹੀ ਨਹੀਂ ਪਰਸਦਾ, ਦੁੱਖ ਹੀ ਨਹੀਂ ਪਰਸਦਾ। ਪਰ ਜੇ ਇਸ ਸੁੱਖ ਦੇ ਅਰਥ ਅਸੀਂ ਆਤਮਕ ਸੁੱਖ ਕਰਾਂਗੇ, ਰੂਹਾਨੀ ਸੁੱਖ ਕਰਾਂਗੇ, ਅਰਥ ਨਹੀਂ ਹੋਣਗੇ। ਜੇ ਰੂਹਾਨੀ ਸੁੱਖ ਅੰਦਰ ਨੂੰ ਸਪਰਸ਼ ਨਹੀਂ ਕਰਦਾ ਪਿਆ ਤੇ ਫਿਰ ਬੰਦੇ ਦੀ ਅਵਸਥਾ ਕਿਵੇਂ ਬਣੇਗੀ? ਇੱਥੇ ਸੁੱਖ ਦਾ ਅਰਥ ਹੈ ਦੁਨਿਆਵੀ ਸੁੱਖ। ਰੂਹਾਨੀ ਸੁੱਖ ਤਾਂ ਤੁਰ ਅੰਦਰ ਸਮਾ ਜਾਂਦਾ ਹੈ, ਸਪਰਸ਼ ਦੀ ਗੱਲ ਛੱਡੋ, ਪੂਰੇ ਸਰੀਰ ਵਿੱਚ ਚੜ ਜਾਂਦਾ ਹੈ, ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਸੁੱਖ ਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਬਿਸਰਾਮ। ਜਿਹਨੂੰ ਸਤਿਗੁਰੂ ਕਹਿੰਦੇ ਨੇ ਕਿ ਮੈਨੂੰ ਪਰਮਾਤਮਾ ਨੇ ਸੁੱਖ ਦਿੱਤਾ, ਮਾਈ ਮੇਰੇ ਮਨ ਕੋ ਸੁੱਖ। ਪਰ ਇੱਥੇ ਤਾਂ ਕਹਿ ਰਹੇ ਨੇ ਸੁੱਖ ਦੁੱਖ ਜੈ ਪਰਸੈ ਨਹੀਂ। ਇਸ ਕਰਕੇ ਥੋੜਾ ਜਿਹਾ ਵੇਰਵਾ ਦੇਣ ਲਈ, ਇਸ ਸੁੱਖ ਦਾ ਸੰਬੰਧ ਇੰਦਰਿਆਵੀ ਸੁੱਖ ਹੈ, ਇਸ ਸੁੱਖ ਦਾ ਸੰਬੰਧ ਪਦਾਰਥੀ ਪਦਾਰਥਵਾਦੀ ਸੁੱਖ ਹੈ, ਇਸ ਸੁੱਖ ਦਾ ਸੰਬੰਧ ਦੁਨਿਆਵੀ ਸੁੱਖ ਹੈ। ਹੁਣ ਅਗਲਾ ਸ਼ਬਦ ਹੈ ਦੁੱਖ। ਸਿਰਫ ਥੋੜੇ ਜਿਹੇ ਦੇ ਅਰਥ ਦੋ ਪੱਖ ਹਨ। ਇੱਕ ਦੁੱਖ ਹੈ ਜਿਹੜਾ ਨਾਮ ਤੋਂ ਵਿਛੜ ਕੇ ਬੇਮੁਖਤਾਈ ਵਿੱਚੋਂ ਲੱਗਦਾ। ਫਿਰ ਸੁਣਿਓ ਇਸ ਬੇਨਤੀ ਨੂੰ। ਇੱਕ ਦੁੱਖ ਹੈ ਜਿਹੜਾ ਨਾਮ ਨੂੰ ਭੁੱਲ ਕੇ, ਜਿਹਨੂੰ ਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਇੱਕ ਉਹ ਦੁੱਖ ਹੈ। ਇੱਕ ਦੁੱਖ ਹੈ ਕਿ ਬਿਰਹਾ ਵਿੱਚ ਆ ਕੇ, ਬੈਰਾਗ ਵਿੱਚ ਆ ਕੇ ਮਹਿਬੂਬ ਦੇ ਵਿਛੋੜੇ ਨੂੰ ਮਹਿਸੂਸ ਕਰਕੇ ਦਿਨ ਰਾਤ ਉਹਦੀ ਯਾਦ ਵਿੱਚ ਜੁੜ ਜਾਣਾ, ਪਿਆਰਿਓ ਉਹ ਦੁੱਖ ਹੈ। ਪਰ ਇਹ ਉਹ ਦੁੱਖ ਨਹੀਂ, ਉਹ ਰੂਹਾਨੀ ਦੁੱਖ ਅੰਦਰ ਨੂੰ ਜਦੋਂ ਪੋਂਦਾ ਹੈ, ਜਿਵੇਂ ਬਾਬਾ ਫਰੀਦ ਸਾਹਿਬ ਨੇ ਕਿਹਾ ਚਿੰਤ ਖਟੋਲਾ, ਅੱਗੇ ਉਹਨਾਂ ਕਿਹਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹ ਉਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੀ ਵੇਖ। ਉਹ ਦੁੱਖ ਅਸਲ ਚ ਉਹ ਉਸ ਦੁੱਖ ਵਿੱਚੋਂ ਇੱਕ ਸੁੱਖ ਨਿਕਲਦਾ। ਫਿਰ ਮੈਂ ਅਰਜ਼ ਕਰਾਂਗਾ ਇਹ ਦੁੱਖ ਹੋਵੇ ਜਿਹੜਾ ਪਰਮੇਸ਼ਵਰ ਨੂੰ ਭੁੱਲ ਕੇ ਸੰਸਾਰੀ ਵਾਪਰਦਾ, ਸੁੱਖ ਦੇ ਵਿਪਰੀਤ ਜਿਹੜਾ ਦੁੱਖ ਮਿਲਦਾ। ਪਰ ਜਿਹੜਾ ਉਹ ਦੁੱਖ ਹੈ ਬੈਰਾਗ ਵਾਲਾ, ਸੂਝਵਾਨ ਇੱਕ ਬੜੀ ਸੋਹਣੀ ਉਦਾਹਰਨ ਦਿੰਦੇ ਸਨ ਕਿ ਪ੍ਰਸੂਤ ਦੀ ਪੀੜਾ ਮਾਂ ਬੱਚੇ ਨੂੰ ਜਨਮ ਦਿੰਦੀ ਤੇ ਉਸ ਲਈ ਉਹ ਪੀੜਾ ਬਰਦਾਸ਼ਤ ਕਰਨੀ ਬੜੀ ਮੁਸ਼ਕਲ ਹੈ। ਜਿਵੇਂ ਉਹ ਦੁੱਖ ਉਹ ਪੀੜਾ ਅੱਤ ਦੀ ਦੁਖਦਾਈ ਹੈ, ਸੱਚ ਇਹ ਵੇ ਕਿ ਜਿਹਨੇ ਪ੍ਰਸੂਤ ਦੀ ਪੀੜਾ ਦਾ ਦੁੱਖ ਜਰ ਲਿਆ ਉਹਦੀ ਕੁੱਖ ਵਿੱਚ ਔਲਾਦ ਸੰਤਾਨ ਰੂਪੀ ਲਾਲ ਖੇਡਦਾ ਹੈ। ਜਿਹਨੇ ਰੱਬ ਦੇ ਬਿਰਹਾ ਦੇ ਦੁੱਖ ਨੂੰ ਆਪਣੇ ਤਨ ਤੇ ਹੰਡਾ ਲਿਆ ਉਹਦੇ ਹਿਰਦੇ ਦੇ ਵਿੱਚ ਆ ਕੇ ਭਗਵਾਨ ਵਰਤਦਾ ਹੈ। ਇਸ ਕਰਕੇ ਬੇਨਤੀ, ਪਹਿਲਾਂ ਤਾਂ ਇਸ ਦੁੱਖ ਸੁੱਖ ਦਾ ਵੇਰਵਾ ਜ਼ਰੂਰੀ ਸੀ। ਮਹਾਰਾਜ ਕਹਿੰਦੇ ਕਿ ਸੁੱਖ ਦੁੱਖ ਜੈ ਪਰਸੈ ਨਹੀਂ, ਜਿਹਨੂੰ ਸਪਰਸ਼ ਨਹੀਂ ਕਰਦਾ। ਪਰ ਇੱਥੇ ਨਹੀਂ ਕਿਹਾ ਵੀ ਉਹਦੇ ਤੇ ਆਉਂਦਾ ਹੀ ਨਹੀਂ। ਹਜ਼ੂਰ ਕਹਿੰਦੇ ਨੇ ਸੱਚ ਇਹ ਵੇ ਸੁੱਖ ਤੇ ਦੁੱਖ ਪਰਮਾਤਮਾ ਦੇ ਬਣਾਈ ਇੱਕ ਦਾਤ ਹੈ ਤੇ ਇਹ ਸਭ ਤੇ ਆਉਂਦੀ ਹੈ। ਤੇ ਪਰ ਕਹਿੰਦੇ ਨੇ ਕੁਝ ਐਸੇ ਨੇ ਜਿਹੜੇ ਧੁਰ ਅੰਦਰ ਸਪਰਸ਼ ਕਰ ਜਾਂਦੀ ਏ, ਜਾਂ ਉਹ ਡਿਪਰੈਸ਼ਨ ਚਲੇ ਜਾਂਦੇ ਆ, ਜਾਂ ਸ਼ਦਾਈ ਹੋ ਜਾਂਦੇ ਨੇ, ਜਾਂ ਕਮਲੇ ਹੋ ਜਾਂਦੇ ਨੇ। ਕਈ ਵਾਰੀ ਉਹ ਬੰਦੇ ਸੂਸਾਈਡ ਕਰ ਲੈਂਦੇ ਆ। ਪਰ ਪਿਆਰਿਓ ਇਹ ਉਹ ਰੂਹਾਂ ਨੇ ਜਿਨ੍ਹਾਂ ਤੇ ਉਹ ਦੁੱਖ ਵਰਤਦੇ ਨੇ, ਸੁੱਖ ਵਰਤਦੇ ਨੇ, ਪਰ ਆਉਂਦੇ ਜ਼ਰੂਰ ਨੇ, ਉਹਨਾਂ ਨੂੰ ਆਪਣੀ ਸੁਰਤ ਉੱਤੇ ਪ੍ਰਭਾਵ ਨਹੀਂ ਪੈਣ ਦਿੰਦੇ, ਉਹਨਾਂ ਨੂੰ ਸੁਰਤ ਉੱਤੇ ਪ੍ਰਭਾਵ ਹੀ ਨਹੀਂ ਹੋਣ ਦਿੰਦੇ। ਇਹਦਾ ਮਤਲਬ ਸੁੱਖ ਦੇ ਦੁੱਖ ਸਪਰਸ਼ ਨਹੀਂ ਕਰ ਰਹੇ, ਆਉਂਦੇ ਹਨ। ਇਹ ਨਹੀਂ ਕਿਹਾ ਵੀ ਨਾਮ ਜਪਣ ਵਾਲੇ ਨੂੰ ਦੁੱਖ ਨਹੀਂ। ਮੈਂ ਅੱਜ ਬੇਨਤੀ ਇਹੀ ਕਰਨੀ ਹੈ ਤਾਂ ਇਹ 3-2 ਦਿਨਾਂ ਚ ਅਸੀਂ ਲੈ ਲਏ, ਕਿਉਂਕਿ ਜਦੋਂ ਮੈਂ ਇਸ ਨੂੰ ਵਿਚਾਰ ਰਿਹਾ ਸਾਂ ਤੇ ਮਨ ਚ ਆਇਆ ਵੀ ਇਹ ਤਾਂ ਬਹੁਤ ਗਹਿਰੇ ਬਚਨ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਿ ਸੁੱਖ ਦੁੱਖ ਜੈ ਪਰਸੈ ਨਹੀਂ, ਆਉਂਦੇ ਨੇ ਪਰ ਸਪਰਸ਼ ਨਹੀਂ ਕਰਦੇ। ਕਈਆਂ ਨੂੰ ਸਪਰਸ਼ ਕਰ ਜਾਂਦੇ ਆ, ਪ੍ਰਭਾਵ ਪਾ ਜਾਂਦੇ ਆ। ਜਿਵੇਂ ਇਹ ਸਤਿਗੁਰੂ ਦਾ ਸ਼ਲੋਕ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਹੁਣ ਦੁੱਖ ਮੈਂ ਦੁੱਖ ਨਹੀਂ ਮਾਨੈ, ਇਹਦਾ ਮਤਲਬ ਉਹਨੂੰ ਦੁੱਖ ਆਇਆ, ਉਹਨੇ ਉਸ ਦੁੱਖ ਨੂੰ ਦੁੱਖ ਰੂਪ ਵਿੱਚ ਲਿਆ ਹੀ ਨਹੀਂ। ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਇਸ ਚ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ, ਨਾ ਸੁੱਖ ਨਾ ਮੋਹ ਨਾ ਕੰਚਨ, ਨਾ ਕੋਈ ਚੀਜ਼ ਅਸਰ ਨਹੀਂ ਕਰ ਰਹੀ। ਬੇਨਤੀ ਕਰਾਂ, ਦੁੱਖ ਕਿਹੜਾ ਇਨਸਾਨ ਹੈ ਜਿਹਨੂੰ ਨਹੀਂ ਆਉਂਦਾ? ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ, ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ। ਇਹ ਬਚਨ ਜ਼ਰੂਰ ਆਪ ਜੀ ਪਹਿਲਾਂ ਧਿਆਨ ਨਾਲ ਸਰਵਣ ਕਰਿਓ ਕਿ ਨਾਨਕ ਬੋਲਣ ਝੱਖਣਾ, ਝੱਖਣਾ ਦਰ ਤੇ ਸਿਰਖ ਪਾਈ, ਫਜ਼ੂਲ ਬੋਲੀ ਜਾਣਾ। ਕਹਿੰਦੇ ਨੇ ਇਹ ਫਜ਼ੂਲ ਬੋਲਣਾ ਹੈ ਕਿ ਦੁੱਖ ਛੱਡ ਮੰਗੀਏ ਸੁੱਖ। ਇਹ ਕਹੀਏ ਵੀ ਦੁੱਖ ਨੂੰ ਆ ਗਿਆ ਵੀ ਤੂੰ ਇਹਨੂੰ ਛੱਡ ਕੇ ਸਾਨੂੰ ਕੱਲੇ ਸੁੱਖ ਦਿਆ ਕਰ, ਸਾਨੂੰ ਕਦੀ ਦੁੱਖ ਨਾ ਦੇਈ। ਤੇ ਮੈਂ ਅੱਜ ਖਾਸ ਕਰਕੇ ਗੁਰੂ ਘਰ ਦੀਆਂ ਉਦਾਹਰਨਾਂ ਔਰ ਬਾਣੀ ਚੋਂ ਬੇਨਤੀ ਕਰਨੀ ਹੈ ਕਿ ਖਾਲਸਾ ਜੀ, ਚੜ੍ਹਦੀ ਕਲਾ ਦੇ ਅਰਥ ਬਹੁਤ ਕਮਾਲ ਦੇ ਨੇ, ਤੇ ਮੈਂ ਕਹਿੰਦਾ ਤਿੰਨੇ ਦੇ ਤਿੰਨੇ ਸਲੋਕ ਜਿਹੜੇ ਨੇ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਇਹ ਚੜ੍ਹਦੀ ਕਲਾ ਇਹਨਾਂ ਸਲੋਕਾਂ ਚ ਮਹਾਰਾਜ ਕਹਿੰਦੇ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ। ਫਿਰ ਬੇਨਤੀ ਸੁਣੋ, ਸੁੱਖ ਔਰ ਦੁੱਖ ਦੋਵੇਂ, ਦਰ ਦਾ ਅਰਥ ਪਰਮਾਤਮਾ ਦਾ ਦਰ, ਉਹਦਾ ਘਰ, ਉਹਦੇ ਘਰ ਵਿੱਚੋਂ ਆਏ ਨੇ ਕੱਪੜੇ ਜੋ ਤਨ ਤੇ ਪਾਣੇ ਨੇ। ਕਹਿੰਦੇ ਸੁੱਖ ਤੇ ਦੁੱਖ ਪਰਮਾਤਮਾ ਦੇ ਦਰ ਤੋਂ ਆਇਆ ਹੋਇਆ ਬਸਤਰ ਹੈ, ਤੂੰ ਇਸ ਬਸਤਰ ਨੂੰ ਕਿਵੇਂ ਛੱਡ ਸਕਣਾ? ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ, ਸੁੱਖ ਦੁੱਖ ਦੁਇਦਰ ਕੱਪੜੇ ਪਹਿਰੈ ਜਾਏ ਪਹਿਰੈ ਪਾਉਂਦੇ ਨੇ ਚਾਏ ਜਾਏ ਦਰ ਤੇ ਜਾਣੇ ਤੇ ਜਾਏ ਦਰ ਤੇ ਜਨਮ ਜਾਏ ਮਨੁੱਖ ਜਿਸ ਬੰਦੇ ਦਾ ਜਨਮ ਹੋਇਆ ਉਹਨੂੰ ਦੁੱਖ ਤੇ ਸੁੱਖ ਦਾ ਕੱਪੜਾ ਆਪਣੇ ਤਨ ਤੇ ਹਰ ਹਾਲਤ ਵਿੱਚ ਪਾਉਣਾ ਹੀ ਪਏਗਾ ਭੱਜ ਨਹੀਂ ਸਕਦਾ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ ਸੁੱਖ ਦੁੱਖ ਦੁਇਦਰ ਕੱਪੜੇ ਪਹਿਰੈ ਜਾਏ ਮਨੁੱਖ ਅੱਗੇ ਗੁਰੂ ਜੀ ਕਹਿੰਦੇ ਨੇ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ ਵਾਹ ਵਾਹ ਮਹਾਰਾਜ ਕਹਿੰਦੇ ਨੇ ਜਿੱਥੇ ਤੇਰੀ ਗੱਲ ਸੁਣੀ ਨਹੀਂ ਜਾਣੀ ਤੇਰੀ ਆਪਣੀ ਮਰਜ਼ੀ ਨਹੀਂ ਚੱਲਣੀ ਤੇ ਫਿਰ ਤੂੰ ਚੁੱਪ ਕਰਕੇ ਉਹਨੂੰ ਸਵੀਕਾਰ ਕਿਉਂ ਨਹੀਂ ਕਰ ਲੈਂਦਾ ਮੈਂ ਬੇਨਤੀ ਕਰਾਂਗਾ ਇਹ ਦੁੱਖ ਤੇ ਸੁੱਖ ਪਰਮਾਤਮਾ ਦੀ ਇੱਕ ਦਾਤ ਕਹਿ ਲਓ ਕਿ ਉਹਨਾਂ ਕਮਾਈਆਂ ਵਾਲਿਆਂ ਤੇ ਨਹੀਂ ਆਈ ਇੱਕ ਬੇਨਤੀ ਹੈ ਆਪ ਜੀ ਨੂੰ ਹੋਰ ਅਸੀਂ ਰੋਜ਼ ਅਰਦਾਸ ਕਰਨੀ ਹੈ ਮੈਂ ਥੋੜਾ ਜਿਹਾ ਇਸ ਸੰਬੰਧੀ ਕਿ ਚੜ੍ਹਦੀ ਕਲਾ ਕਿ ਰੋਜ਼ ਅਸੀਂ ਜਦੋਂ ਅਰਦਾਸ ਕਰਨੇ ਹਾਂ ਤੇ ਅਖੀਰ ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਅਰਦਾਸ ਭਾਵੇਂ ਇਹ ਅੱਧਾ ਘੰਟਾ ਬੋਲ ਕੇ ਕਰੀ ਜਾਏ ਅਰਦਾਸ ਭਾਵੇਂ ਸਿਰਫ ਦਸ ਪਾਤਸ਼ਾਹ ਦਾ ਨਾਮ ਲੈ ਲੈ ਅਰਦਾਸ ਭਾਵੇਂ ਸਿਰਫ ਧੰਨ ਗੁਰੂ ਨਾਨਕ ਸਾਹਿਬ ਵੀ ਕਹਿ ਲੈ ਉਂਜ ਠੀਕ ਹੈ ਕਿ ਅੱਗੇ ਪ੍ਰਕਰਨ ਕਿਤੇ ਆਵੇਗਾ ਅਰਦਾਸ ਗੁਰਮੁਖੋ ਲਫ਼ਜ਼ਾਂ ਦੀ ਮੁਤਾਜ ਨਹੀਂ ਅਰਦਾਸ ਤਾਂ ਧੁਰ ਅੰਦਰ ਸੀਨੇ ਦੀ ਖਿੱਚ ਦੀ ਮੁਤਾਜ ਹੈ ਕਈ ਵਾਰੀ ਜਿਨ੍ਹਾਂ ਲੋਕਾਂ ਦੇ ਗਲੇ ਨਹੀਂ ਚੱਲਦੇ ਉਹਨਾਂ ਦੀਆਂ ਅੱਖਾਂ ਦਾ ਪਾਣੀ ਬੇਜ਼ਬਾਨਿਆਂ ਦੀਆਂ ਅੱਖਾਂ ਦਾ ਪਾਣੀ ਵੀ ਰੱਬ ਦੇ ਘਰ ਵਿੱਚ ਅਰਦਾਸ ਬਣ ਜਾਂਦਾ ਪਰ ਜਦੋਂ ਅਸੀਂ ਅਰਦਾਸ ਕਰਨੇ ਆ ਤੇ ਸਾਨੂੰ ਇੱਕ ਬੜੀ ਬਖਸ਼ਿਸ਼ ਕੀਤੀ ਮੈਂ ਕਈ ਵਾਰੀ ਸੋਚਣਾ ਕਿ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਸਾਡੇ ਤੇ ਕਿਵੇਂ ਜੇ ਮੰਨ ਲਓ ਮੈਂ ਇੱਕ ਉਦਾਹਰਨ ਦੇਣ ਲੱਗਾ ਇੱਕ ਸ਼ਬਦ ਨੂੰ ਅਸੀਂ ਇਹ ਕਹੀਏ ਜੀ ਸਾਡੇ ਕੋਲ ਵਕਤ ਨਹੀਂ ਤੇ ਸਾਨੂੰ ਸਿਰਫ ਇੱਕ ਤੁੱਕ ਵਿੱਚ ਇਹ ਗੱਲ ਸਮਝਾ ਦਿਓ ਤੇ ਗੁਰੂ ਗ੍ਰੰਥ ਸਾਹਿਬ ਇੱਕ ਤੁੱਕ ਵੀ ਸਮਝਾ ਦੇਣਗੇ ਤੇ ਜੇ ਕਹੀਏ ਜੀ ਸਾਨੂੰ ਡਿਟੇਲ ਨਾਲ ਵਿਸਤਾਰ ਨਾਲ ਸਮਝਾਓ ਚੇਤੇ ਰੱਖਿਓ ਜਿਹੜੀ ਗੱਲ ਇੱਕ ਤੁੱਕ ਵਿੱਚ ਕਹੀ ਉਹ ਗੁਰੂ ਫਿਰ ਸੈਂਕੜੇ ਤੁਕਾਂ ਵਿੱਚ ਉਹਦੀ ਵਿਆਖਿਆ ਕਰ ਦਿੰਦਾ ਇਹੀ ਤਾਂ ਇੱਕ ਬਖਸ਼ਿਸ਼ ਹੈ ਕਈ ਵਾਰੀ ਸੋਚਣਾ ਜਿਵੇਂ ਹੁਣ ਸ਼ਬਦ ਹੈ ਕਿ ਸਾਨੂੰ ਜੀ ਇਹ ਮੁਸਲਮਾਨ ਦੀ ਪਰਿਭਾਸ਼ਾ ਦੱਸੋ ਹੁਣ ਆਪਾਂ ਬਜਾਏ ਦੇ ਮੇਹਰ ਮਸੀਲ ਸਿਦਕ ਮੁਸੱਲਾ ਗੁਰੂ ਇੱਕੋ ਗੱਲ ਕਹਿੰਦਾ ਮੁਸਲਮਾਨ ਮੋਮ ਦਿਲ ਹੋਵੇ ਮੁਸਲਮਾਨ ਮੋਮਬੱਤੀ ਦੀ ਤਰ੍ਹਾਂ ਹੈ ਮੋਮ ਦਿਲ ਹੈ ਇਹ ਪਿਘਲ ਕੇ ਦੂਜਿਆਂ ਨੂੰ ਚਾਨਣ ਦਿੰਦਾ ਇੱਕ ਤੁੱਕ ਵਿੱਚ ਗੱਲ ਮੁਕਾ ਦਿੱਤੀ ਜੇ ਅਸੀਂ ਕਹੀ ਦਾ ਵਿਸਤਾਰ ਤੇ ਵਿਸਤਾਰ ਵੀ ਮਿਲੇਗਾ ਇਨ ਬਿਨ ਇਸੇ ਤਰ੍ਹਾਂ ਜੇ ਮੰਨ ਲਓ ਸ਼ਬਦ ਹੈ ਪੰਡਿਤ ਅਸੀਂ ਕਹੀ ਜੀ ਸਾਨੂੰ ਪੰਡਿਤ ਦੀ ਪਰਿਭਾਸ਼ਾ ਤੇ ਗੁਰੂ ਇੱਕ ਤੁੱਕ ਵਿੱਚ ਕਹੇਗਾ ਸੋ ਪੰਡਿਤ ਜੋ ਮਨ ਪ੍ਰਬੋਧ ਹੈ ਰਾਮ ਨਾਮ ਆਤਮ ਮੈਂ ਸੋਧ ਹੈ ਜੇ ਕਹੀਏ ਜੀ ਗਿਆਨੀ ਦੀ ਪਰਿਭਾਸ਼ਾ ਤੇ ਮਹਾਰਾਜ ਕਹਿਣ ਲੱਗੇ ਪਰਣਵਤ ਨਾਨਕ ਗਿਆਨੀ ਕੈਸਾ ਹੋਏ ਆ ਪਛਾਣੈ ਬੂਝੈ ਸੋਏ ਜੇ ਕਹੀ ਜੀ ਬ੍ਰਹਮ ਗਿਆਨੀ ਦੀ ਗੱਲ ਤੇ ਗੁਰੂ ਸਾਹਿਬ ਇਹ ਖਿੰਨ ਵਿੱਚ ਕਹਿਣਗੇ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਮੈਂ ਤਾਂ ਇਹ ਬੇਨਤੀ ਕੀਤੀ ਪ੍ਰਕਰਨ ਹੀ ਆਪਣਾ ਗੁਰੂ ਗ੍ਰੰਥ ਸਾਹਿਬ ਚ ਥੋੜੇ ਤੋਂ ਥੋੜੇ ਸਮੇਂ ਵਿੱਚ ਵੀ ਕੁਝ ਪੁੱਛਣਾ ਹੋਵੇ ਤੇ ਸ਼ਬਦ ਮੌਜੂਦ ਹੈ ਜੇ ਉਸੇ ਸ਼ਬਦ ਦੀ ਵਿਆਖਿਆ ਲੱਭੀਏ ਤੇ 200 ਅੰਗ ਵੀ ਗੁਰੂ ਉਸੇ ਦੀ ਵਿਆਖਿਆ ਕਰੀ ਜਾਣ ਮੈਂ ਆਪ ਨੂੰ ਬੇਨਤੀ ਕਰਾਂ ਅਸੀਂ ਕਹਿੰਦੇ ਹਾਂ ਕਿ ਗੁਰਮਤ ਦਾ ਅਸੂਲ ਕੀ ਹੈ ਇਸ ਬੇਨਤੀ ਸੁਣੋ ਕਈ ਵਾਰੀ ਸੱਜਣ ਪੁੱਛਦੇ ਆ ਜੇ ਕੋਈ ਮੰਨ ਲਓ ਅਨਮਤ ਵਾਲਾ ਪੁੱਛੇ ਮਨਮਤ ਵਾਲਾ ਨੀ ਵੀ ਜਿਹਨੂੰ ਤੁਸੀਂ ਮੱਥਾ ਟੇਕਦੇ ਉਹਦੇ ਚ ਕੀ ਹੈ ਹੁਣ ਅਸੀਂ ਉਹਨੇ ਬੰਦੇ ਨੂੰ ਪਤਾ ਹੀ ਨੀ ਅਸੀਂ ਇਹ ਕਹਿ ਦਿਆਂਗੇ ਉਹ ਚ ਜਪਜੀ ਸਾਹਿਬ ਜੀ ਇਹ ਚ ਸੁਖਮਨੀ ਸਾਹਿਬ ਜੀ ਇਹ ਚ ਬਾਣੀ ਹੈ ਜੀ ਭਗਤਾਂ ਦੀ ਬਾਣੀ ਹੈ ਉਹਨੂੰ ਜੇ ਥੋੜੇ ਸ਼ਬਦਾਂ ਸਮਝਾਉਣਾ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਹੈ ਤੇ ਮੈਂ ਕਹਿੰਦਾ ਸਾਡੇ ਇੱਕ ਵਿਦਵਾਨ ਪੁਰਸ਼ ਨੇ ਕਹਿ ਸਨ ਚਾਰ ਗੱਲਾਂ ਚੇਤੇ ਰੱਖੋ ਉਹਨੂੰ ਪਹਿਲੀ ਗੱਲ ਸਮਝਾਓ ਕਿ ਜਿਹਨੂੰ ਅਸੀਂ ਮੱਥਾ ਟੇਕਣੇ ਪਏ ਇਹਦੇ ਵਿੱਚ ਨਰੋਲ ਪਰਮ ਸੱਚ ਦੀ ਵਿਆਖਿਆ ਹੈ ਮੈਂ ਪਰਮ ਸੱਚ ਸ਼ਬਦ ਵਰਤਿਆ ਇਹਦੇ ਵੀ ਅਰਥ ਬਹੁਤ ਡੂੰਘੇ ਪਹਿਲੀ ਗੱਲ ਇਹ ਚ ਕੇਵਲ ਸੱਚ ਦੀ ਰੱਬ ਦੀ ਦੂਜੀ ਗੱਲ ਇਹਦੇ ਵਿੱਚ ਉਸ ਸੱਚ ਤੱਕ ਪਹੁੰਚਣ ਦਾ ਵਸੀਲਾ ਦੱਸਿਆ ਗੁਰੂ ਗ੍ਰੰਥ ਸਾਹਿਬ ਚ ਤੀਸਰਾ ਜਿਨ੍ਹਾਂ ਨੇ ਉਸ ਪਰਮ ਸੱਚ ਤੱਕ ਜਿਨ੍ਹਾਂ ਦੀ ਬਣ ਗਈ ਉਹਨਾਂ ਅਧਿਆਤਮਕ ਜੀਵਨ ਵਾਲਿਆਂ ਦੇ ਜੀਵਨ ਦੀ ਵਿਆਖਿਆ ਕੀਤੀ ਗਈ ਪਰਮ ਸੱਚ ਦੀ ਵਿਆਖਿਆ ਦੂਜਾ ਸੱਚ ਨੂੰ ਪਾਉਣ ਦਾ ਵਸੀਲਾ ਹੈ ਤੀਸਰਾ ਜਿਨ੍ਹਾਂ ਨੇ ਸੱਚ ਪਾ ਲਿਆ ਉਹਨਾਂ ਦੀ ਜ਼ਿੰਦਗੀ ਬਾਰੇ ਦੱਸਿਆ ਹੈ ਤੇ ਚੌਥਾ ਜਿਹੜੇ ਬੰਦੇ ਇਨਸਾਨੀ ਜਾਮੇ ਵਿੱਚ ਆਏ ਸਾਰੀ ਜ਼ਿੰਦਗੀ ਤਬਾਹ ਕਰਕੇ ਚਲੇ ਗਏ ਸੱਚ ਤੋਂ ਵਿਰਵੇ ਰਹਿ ਗਏ ਉਹਨਾਂ ਦੇ ਭ੍ਰਸ਼ਟ ਹੋਏ ਜੀਵਨ ਨੂੰ ਨਿਰੂਪਣ ਕੀਤਾ ਸਿੱਧੀਆਂ ਚਾਰ ਗੱਲਾਂ ਨੇ ਉਂਝ ਵੈਸੇ ਅਸੀਂ ਕਹਿੰਦੇ ਹਾਂ ਕਿ ਮਹਾਰਾਜ ਜੀ ਨੇ ਕਿਹਾ ਕਿ ਆ ਤਿੰਨ ਸਿੱਖੀ ਦੇ ਸਿਧਾਂਤ ਨੇ ਸਾਰੇ ਕਹਿੰਦੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਮੈਂ ਇੱਕ ਬੇਨਤੀ ਕਰਾਂਗਾ, ਜਦੋਂ ਅੱਜ ਮੈਂ ਵੇਖ ਰਿਹਾ ਸਾਂ ਇਸ ਪਵਿੱਤਰ ਸ਼ਲੋਕ ਦੇ ਅਰਥ, ਕਿਉਂਕਿ ਵਿਸ਼ੇ ਤੋਂ ਦੂਰ ਨਹੀਂ ਆਪਾਂ ਜਾਣਾ ਕਿ ਕਮਾਈ ਵਾਲੇ ਨੂੰ ਵੀ ਦੁੱਖ ਹੁੰਦਾ ਹੈ। ਕਈ ਵਾਰੀ ਅਸੀਂ ਲੋਕ ਕਹਿੰਦੇ ਹਾਂ ਦੇਖੋ ਜੀ ਇਹ ਕਰਮ ਮਾੜੇ ਹੋਣਗੇ ਤਾਂ ਦੁੱਖ ਆ ਗਿਆ। ਨਹੀਂ ਪਿਆਰਿਓ, ਚੇਤੇ ਰੱਖੋ ਹਰ ਚੀਜ਼ ਨੂੰ ਕਰਮ ਨਾਲ ਰੱਖ ਕੇ ਮਤ ਤੋਲੋ। ਗੁਰੂ ਸਾਹਿਬਾਨਾਂ ਦੀ ਸ਼ਹਾਦਤ, ਕਮਾਈਆਂ ਵਾਲੇ ਦੇ ਬੰਦ ਬੰਦ ਕੱਟੇ ਜਾਣੇ, ਅਸਲ ਚ ਕਰਮ ਨਹੀਂ ਭੋਗਦੇ, ਉਹ ਸ਼ੁਭ ਕਰਮ ਸੰਸਾਰ ਵਿੱਚ ਸਿਰਜ ਕੇ ਜਾਂਦੇ ਆ। ਵੀ ਜੇ ਇਸ ਤਰ੍ਹਾਂ ਦੀ ਜ਼ਿੰਦਗੀ ਹੋਵੇ ਤੇ ਕਿਵੇਂ ਬਤੀਤ ਕਰਨੀ। ਮਹਾਰਾਜ ਜੀ ਨੇ ਜਦੋਂ ਅਸੀਂ ਅਰਦਾਸ ਕਰਨੇ, ਸਾਡੀ ਅਰਦਾਸ ਓਨੀ ਦੇਰ ਤੱਕ ਮੱਥਾ ਨਹੀਂ ਟੇਕਿਆ ਜਾ ਸਕਦਾ ਜਿੰਨੀ ਦੇਰ ਤੱਕ ਅਸੀਂ ਇਹ ਲਫ਼ਜ਼ ਆਪਣੀ ਜ਼ਬਾਨ ਤੋਂ ਨਹੀਂ ਕਹਿੰਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਰੋਜ਼ ਅਸੀਂ ਕਹਿੰਦੇ ਹਾਂ, ਇਸ ਵਿੱਚ ਚਾਰ ਬਚਨ ਨੇ ਤੇ ਸਿੱਖੀ ਸਿਧਾਂਤ ਨੂੰ ਇਹਨਾਂ ਚਾਰ ਸ਼ਬਦਾਂ ਨੂੰ ਕਹਿ ਲਓ ਵੀ ਕੁੱਜੇ ਵਿੱਚ ਸਮੁੰਦਰ ਪਾ ਦਿੱਤਾ। ਇਹ ਚਾਰ ਬਚਨ ਕੀ ਨੇ? ਇੱਕ ਹੈ ਨਾਮ, ਦੂਜੀ ਹੈ ਚੜ੍ਹਦੀ ਕਲਾ, ਤੀਜਾ ਹੈ ਤੇਰੇ ਭਾਣੇ ਤੇ ਚੌਥਾ ਹੈ ਸਰਬੱਤ ਦਾ ਬਲ। ਇਹ ਤਿੰਨ ਗੱਲਾਂ ਨੇ। ਚੜ੍ਹਦੀ ਕਲਾ ਸ਼ਬਦਾਂ ਨਾਲ ਕਹਿ ਦੇਣੀ ਇਹ ਗੱਲ ਵੱਖਰੀ ਹੈ। ਮੈਂ ਵੀ ਕਹਾਂਗਾ ਦਿਨ ਚ ਕਈ ਵਾਰੀ ਬਹੁਤ ਚੜ੍ਹਦੀ ਕਲਾ ਜੀ। ਨਹੀਂ ਪਿਆਰਿਓ, ਆ ਜੇ ਚੜ੍ਹਦੀ ਕਲਾ ਜਿਹੜੀ ਗੁਰੂ ਤੇਗ ਬਹਾਦਰ ਅੱਜ ਕਹਿ ਰਹੇ ਕਿ ਸੁੱਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਹੁਣ ਇੱਥੇ ਸ਼ਬਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੱਚ ਇਹ ਵੇ ਕਿ ਚੜ੍ਹਦੀ ਕਲਾ ਨਾਮ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਜੇ ਕਹੀਏ ਜੀ ਚੜ੍ਹਦੀ ਕਲਾ, ਹੱਠ ਕਰਕੇ ਕਹਿ ਦਿੱਤਾ, ਇਮੋਸ਼ਨਲ ਹੋ ਕੇ ਕਹਿ ਦਿੱਤਾ, ਇਕੱਠ ਵੇਖ ਕੇ ਕਹਿ ਦਿੱਤਾ, ਇੱਥੋਂ ਤੱਕ ਕਿ ਇਕੱਠ ਵਿੱਚ ਆਪਣੇ ਆਪ ਨੂੰ ਬਹੁਤ ਦ੍ਰਿੜ ਅਡੋਲ, ਜਿਵੇਂ ਸਿੱਖਾਂ ਵਿੱਚ ਚੱਲਦਾ ਪਿਆ, ਤੁਸੀਂ ਆਪਾਂ ਸਾਰੇ ਸੁਣਨੇ, ਮੈਂ ਸੱਚ ਬੋਲਦਾ, ਮੇਰੇ ਸਾਹਮਣੇ ਖਲੋ ਕੇ ਦੇਖੇ। ਨਹੀਂ ਪਿਆਰਿਓ, ਚੜ੍ਹਦੀਆਂ ਕਲਾ ਗੱਲਾਂ ਨਾਲ ਨਹੀਂ ਹੁੰਦੀਆਂ, ਚੜ੍ਹਦੀ ਕਲਾ ਕੇਵਲ ਪਰਮਾਤਮਾ ਦੇ ਨਾਮ ਨਾਲ ਹੁੰਦੀ ਹੈ। ਇਹ ਅੱਗੇ ਸੀ ਅਜੇ ਵਾਚਨਾ ਹੈ, ਨਾਮ ਵਿੱਚੋਂ ਚੜ੍ਹਦੀ ਕਲਾ ਹੈ, ਤੇ ਦੂਸਰਾ ਨਾਮ ਵਿੱਚ ਚੜ੍ਹਦੀ ਕਲਾ ਕਦੀ ਆਪ ਉਦਰਾਪਨ ਨਹੀਂ ਕਰਦਾ, ਉਹ ਤੇਰੇ ਭਾਣੇ ਵਿੱਚ ਰਹਿੰਦਾ ਹੈ। ਪਹਿਲਾ ਨਾਮ, ਨਾਮ ਵਿੱਚੋਂ ਚੜ੍ਹਦੀ ਕਲਾ। ਚੜ੍ਹਦੀ ਕਲਾ ਤੋਂ ਬਿਨਾਂ ਤਾਂ ਦੁੱਖ ਸੁੱਖ ਤੋਂ ਨਰਲੇਪ ਰਿਹਾ ਹੀ ਨਹੀਂ ਜਾ ਸਕਦਾ। ਚੜ੍ਹਦੀ ਕਲਾ ਤੋਂ ਬਿਨਾਂ ਤਾਂ ਭਾਣੇ ਨਹੀਂ ਮੰਨਿਆ ਜਾ ਸਕਦਾ। ਤੇ ਚੇਤੇ ਰੱਖਿਓ, ਭਾਣਾ ਮੰਨਣ ਵਾਲਾ ਕਦੀ ਵੈਰ ਨਹੀਂ ਕਮਾਉਂਦਾ, ਭਾਣਾ ਮੰਨਣ ਵਾਲਾ ਹਮੇਸ਼ਾ ਭਲਾ ਮੰਗਦਾ ਹੈ। ਇਹ ਚਾਰ ਗੱਲਾਂ ਰੋਜ਼ ਅਸੀਂ ਸਾਰੇ ਮੈਂ ਤੁਸੀਂ ਇਹ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਥੇ ਨਹੀਂ ਸਿੱਖਾਂ ਦਾ ਭਲਾ, ਕਿਉਂਕਿ ਪਿਆਰਿਓ ਯਾਦ ਰੱਖਿਓ, ਸਿੱਖੀ ਨੂੰ ਕਿਸੇ ਵੀ ਹੱਦ ਚ ਤੁਸੀਂ ਬੰਨ ਹੀ ਨਹੀਂ ਸਕਦੇ, ਨਾ ਇਹਨੂੰ ਸੰਸਾਰ ਦੇ ਕਿਸੇ ਹੱਦ ਚ। ਇਹ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਭਲਾ ਮੰਗਣ ਵਾਲੀ ਹੈ, ਸਰਬੱਤ ਦਾ ਭਲਾ ਮੰਗਿਆ ਸਾਰੇ ਦ੍ਰਿਸ਼ਟ ਅੰਦ੍ਰਿਸ਼ਟ ਦਾ। ਹੁਣ ਆ ਜਿਹੜੀ ਚੜ੍ਹਦੀ ਕਲਾ ਨਾਮ ਵਿੱਚੋਂ ਨਿਕਲਦੀ ਹੈ, ਉਸ ਚੜ੍ਹਦੀ ਕਲਾ ਦਰਤ ਕੇਵਲ ਸ਼ਸਤਰ ਖੜਕਾਣੇ ਥੋੜਾ, ਮਤੋਂ ਕਿਸੇ ਬੰਦੇ ਨੂੰ ਦਬਕਾ ਮਾਰ ਦਿੱਤਾ, ਖੜਕਾ ਦਿੱਤਾ, ਮਾਰ ਦਿੱਤਾ, ਇਹ ਸ਼ਬਦ ਕਿ ਬੜੀ ਚੜ੍ਹਦੀ ਕਲਾ ਵਾਲਾ ਬੰਦਾ ਹੈ ਜੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555
2: 5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 4034540347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary, near Stanford।

महिमा कथन न जाई, संत की रहत सुनो मेरे पाई।

0: ਸਾਧੂ ਦਾ ਆਧਾਰ ਆਸਰਾ ਸਿਰਫ ਰੱਬ ਦਾ ਨਾਮ ਹੈ। ਮੈਂ ਸੱਜਣ ਇਸ ਤਰ੍ਹਾਂ ਵੀ ਕਹਿੰਦੇ ਸੁਣੇ, ਨੈਟ ਉੱਤੇ ਉਹਨਾਂ ਪਾ ਦਿੱਤੀਆਂ। ਉਹ ਕਹਿੰਦੇ ਜੀ ਹੁਣ ਸੰਤ ਕਿੱਥੇ ਚਲੇ ਗਏ, ਐਡੀ ਵੱਡੀ ਬਿਮਾਰੀ ਹੈ, ਹੁਣ ਸੰਤ ਕਿੱਥੇ ਲੁੱਕ ਕੇ ਬਹਿ ਗਏ, ਹੁਣ ਸੰਤ ਕਿਉਂ ਨਹੀਂ ਹੈ ਕੁਝ ਕਰਦੇ, ਬੋਲਦੇ ਇਸ ਤਰ੍ਹਾਂ। ਮੈਂ ਬੇਨਤੀ ਕੀਤੀ ਸੀ ਸਾਧ ਸੰਗਤ ਜਿਹੜੇ ਕਹਿੰਦੇ ਨੇ ਹੁਣ ਸੰਤ ਕਿੱਥੇ ਚਲੇ ਗਏ, ਪਹਿਲੀ ਗੱਲ ਉਹਨਾਂ ਨੂੰ ਸੰਤ ਦੀ ਪਰਿਭਾਸ਼ਾ ਦਾ ਪਤਾ ਨਹੀਂ। ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਉਹਨਾਂ ਨੂੰ ਗਿਆਨ ਨਹੀਂ ਕਿ ਸੰਤ ਕਿਹਨੂੰ ਕਹਿੰਦੇ ਨੇ। ਸਾਧ ਸੰਗਤ, ਸੰਤ ਅਕਾਲ ਪੁਰਖ ਦੇ ਭਾਣੇ ਵਿੱਚ ਚੱਲਣ ਵਾਲਾ, ਉਹ ਪ੍ਰਭ ਕਾ ਕੀਆ ਮਿੱਠਾ ਮਨ ਹੈ, ਇਸ ਆਧਾਰ ਤੇ ਚੱਲਦਾ। ਹਾਂ, ਉਹਨੂੰ ਰੱਬ ਵੱਲੋਂ ਹੁਕਮ ਹੋ ਜਾਏ ਤੇ ਜੇ ਕੁਝ ਉਹਦੀ ਰਸਨਾ ਤੋਂ ਨਿਕਲ ਜਾਏ, ਉਹਨੂੰ ਫਿਰ ਦੁਨੀਆ ਦਾ ਕੋਈ ਬੰਦਾ ਤਬਦੀਲ ਨਹੀਂ ਕਰ ਸਕਦਾ। ਰੱਬ ਨੂੰ ਆਪਣਾ ਹੁਕਮ ਤਬਦੀਲ ਕਰਨਾ ਪੈਂਦਾ, ਸਾਧੂ ਦੇ ਕਹੇ ਹੋਏ ਬੋਲ ਰੱਬ ਨੂੰ ਵੀ ਮੰਨਣੇ ਪੈਂਦੇ। ਪਰ ਸਾਧ ਸੰਗਤ ਤੋਂ ਛੇਤੀ ਸਾਡੇ ਵਾਂਗ ਨਹੀਂ ਬੋਲਦਾ ਇਸ ਤਰ੍ਹਾਂ, ਉਹਦੀਆਂ ਗੱਲਾਂ ਸਾਡੇ ਵਰਗੀਆਂ ਸੰਸਾਰੀ ਨਹੀਂ। ਉਹ ਕਿਸੇ ਹੋਰ ਦੁਨੀਆ ਦਾ ਵਾਸੀ ਹੈ, ਉਹ ਕਿਸੇ ਹੋਰ ਮੰਡਲ ਵਿੱਚ ਰਹਿੰਦਾ, ਉਹਦਾ ਸਰੀਰ ਇਸ ਸੰਸਾਰ ਵਿੱਚ ਰਹਿੰਦਾ, ਪਰ ਉਹ ਵਾਸੀ ਕਿਸੇ ਹੋਰ ਦੇਸ਼ ਦਾ ਹੁੰਦਾ। ਸੰਸਾਰ ਦੇ ਦੁੱਖ ਸੁੱਖ ਉਹਦੇ ਉੱਤੇ ਲਾਗੂ ਨਹੀਂ। ਸੰਸਾਰ ਦਾ ਕੋਈ ਨਿਯਮ ਸਰੀਰਧਾਰੀ ਸੰਤ ਉੱਤੇ ਲਾਗੂ ਨਹੀਂ। ਕੋਈ ਵੀ ਨਿਯਮ ਕਿਸੇ ਨਦੀ ਦਰਿਆ ਉੱਤੇ ਲਾਗੂ ਹੋ ਸਕਦਾ, ਸਮੁੰਦਰਾਂ ਉੱਤੇ ਨਿਯਮ ਲਾਗੂ ਨਹੀਂ। ਸਾਧ ਸੰਗਤ, ਨਦੀਆਂ ਤੇ ਦਰਿਆਵਾਂ ਦਾ ਪਾਣੀ ਲੋਕ ਮਿਣ ਲੈਂਦੇ ਨੇ, ਸਮੁੰਦਰਾਂ ਤੇ ਸਾਗਰਾਂ ਦੇ ਪਾਣੀ ਮਿਣੇ ਨਹੀਂ ਜਾਂਦੇ। ਸਾਗਰ ਆਪਣਾ ਰਸਤਾ ਖੁਦ ਬਣਾਉਂਦਾ। ਏਦਾਂ ਸੰਸਾਰ ਦੇ ਆਮ ਬੰਦੇ ਦੀ ਗੱਲ ਕਿਸੇ ਮਿਣਤੀ ਵਿੱਚ ਹੈ, ਸਰੀਰਧਾਰੀ ਸੰਤ ਉਹ ਮਿਣਤੀ ਤੋਂ ਬਾਹਰ ਹੋ ਜਾਂਦਾ, ਸੀਮਾ ਤੋਂ ਰਹਿਤ ਹੋ ਜਾਂਦਾ। ਉਹ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ, ਨਦੀ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ। ਸਾਧ ਸੰਗਤ, ਉਹ ਚੁੱਪ ਰਵੇ ਤੋਂ ਉਹਦੀਆਂ ਅੱਖਾਂ ਦੇ ਸਾਹਮਣੇ ਭਾਵੇਂ ਜੋ ਕੁਝ ਮਰਜ਼ੀ ਗਰਕ ਜਾਏ, ਤੇ ਸੰਤ ਜੇ ਕਿਤੇ ਦਖਲ ਦੇ ਦੇ, ਰੱਬ ਨੂੰ ਫਿਰ ਸਭ ਕੁਝ ਬਦਲਣਾ ਪੈਂਦਾ। 1949 ਵਿੱਚ ਪਲੇਗ ਫੈਲ ਗਈ ਪਾਕਿਸਤਾਨ ਦੇ ਨਾਲ ਨਾਲ ਕਈ ਪਿੰਡਾਂ ਚ, ਫਿਰੋਜ਼ਪੁਰ ਦੇ ਲਾਗੇ। ਉਹ ਅੱਜ ਵੀ ਸਾਧ ਸੰਗਤ ਪਾਕਿਸਤਾਨ ਦੇ ਬਾਰਡਰ ਉੱਤੇ ਪਿੰਡ ਹੈ, ਉਹ ਸਥਾਨ ਬਣਿਆ। ਉੱਥੇ ਉਹ ਮਹਾਂਪੁਰਸ਼ਾਂ ਦਾ ਸਥਾਨ ਹੈ, ਛੋਟਾ ਜਿਹਾ ਪਿੰਡ ਹੈ। ਤੇ ਉਹ ਪਿੰਡ ਵਾਲੇ ਜਦੋਂ ਪਲੇਗ ਫੈਲੀ ਤੇ ਮਹਾਂਪੁਰਸ਼ਾਂ ਕੋਲ ਪੰਚਾਇਤ ਇਕੱਠੀ ਹੋ ਕੇ ਆਈ, ਬੇਨਤੀ ਕੀਤੀ, ਕਹਿੰਦੇ ਬਾਬਾ ਜੀ ਤੁਸੀਂ ਤਾਂ ਇੱਥੇ ਇਸ ਤਰ੍ਹਾਂ ਬੈਠੇ ਹੋ ਜਿਵੇਂ ਦੁਨੀਆਂ ਚ ਹੋਇਆ ਹੀ ਨਾ ਹੋਵੇ ਕੁਝ ਵੀ। ਕਹਿੰਦੇ ਤੁਸੀਂ ਸੰਤ ਹੋ, ਸਾਧੂ ਹੋ, ਰੱਬ ਨੂੰ ਮੰਨਣ ਵਾਲੇ, ਰੱਬ ਵਿੱਚ ਸਮਾਏ ਹੋਏ, ਰੱਬ ਦਾ ਰੂਪ ਬਣੇ ਹੋਏ ਮਹਾਂਪੁਰਸ਼ੋ, ਏਡੀ ਵੱਡੀ ਪਰਲੋ ਆ ਗਈ, ਇੱਕ ਸੰਸਕਾਰ ਕਰਕੇ ਮੁੜੀ ਦਾ ਜਾਨੂੰ ਦੂਜਾ ਮਰਿਆ ਹੁੰਦਾ, ਹੁਣ ਤੇ ਸੰਸਕਾਰ ਕਰਨ ਲਈ ਬਾਲਣ ਵੀ ਪਿੰਡਾਂ ਚ ਮੁੱਕ ਗਏ। ਕਹਿੰਦੇ ਭਾਈ ਕੀ ਹੋਇਆ? ਕਹਿੰਦੇ ਮਹਾਂਪੁਰਸ਼ੋ ਤੁਸੀਂ ਤਾਂ ਐਂ ਬੈਠੇ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਕਹਿੰਦੇ ਪਲੇਗ ਫੈਲੀ ਹੋਈ ਹੈ ਪਿੰਡਾਂ ਚ, ਜਿਹਨੂੰ ਬਿਮਾਰੀ ਚਿੰਬੜ ਗਈ ਫਿਰ ਉਹ 2-4 ਦਿਨਾਂ ਦੇ ਵਿੱਚ ਵਿੱਚ ਮਰ ਜਾਂਦਾ, ਜਿਵੇਂ ਕਹਿੰਦੇ ਕੋਰੋਨਾ ਵਾਲਾ 14 ਦਿਨਾਂ ਚ ਮਰ ਜਾਂਦਾ, ਏਦਾਂ ਜਿਹਨੂੰ ਉਹ ਪਲੇਗ ਲੱਗ ਗਈ ਉਹ 7 ਦਿਨ ਵਿੱਚ ਮਰ ਜਾਂਦਾ। ਕਹਿੰਦੇ ਮਹਾਂਪੁਰਸ਼ੋ ਭਲਾ ਕਰੋ ਪਿੰਡ ਦਾ। ਤਾਂ ਬਾਬਾ ਜੀ ਕਹਿੰਦੇ ਅੱਛਾ। ਕਹਿੰਦੇ ਭਾਈ ਸਾਨੂੰ ਨੀ ਪਤਾ, ਸਭ ਕੁਝ ਉਹਦੇ ਹੁਕਮ ਵਿੱਚ ਹੈ। ਕਹਿੰਦੇ ਮਹਾਰਾਜ ਕੋਈ ਭਲਾ ਕਰ ਦਿਓ। ਕਹਿੰਦੇ ਦੱਸੋ ਕੀ ਚਾਹੁੰਦੇ? ਕਹਿੰਦੇ ਮਹਾਰਾਜ ਪਿੰਡ ਚ ਮੌਤਾਂ ਬਹੁਤ ਹੋ ਰਹੀਆਂ, ਤੁਸੀਂ ਕੋਈ ਅਰਦਾਸ ਬੇਨਤੀ ਕਰੋ ਰੁਕ ਜਾਏ। ਕਹਿੰਦੇ ਅੱਛਾ ਭਾਈ ਚਲੋ ਚੱਲਦੇ ਹਾਂ ਆਪਾਂ। ਉਹ ਅਸਥਾਨ ਉੱਥੇ ਬਣਿਆ ਹੋਇਆ, ਆਪਣੀ ਕੁੱਲੀ ਚੋਂ ਇਸ ਤਰ੍ਹਾਂ ਉੱਠ ਕੇ ਜਿਵੇਂ ਆ ਅਸਥਾਨ ਬਾਹਰ ਬਾਹਰ ਹੈ ਪਿੰਡ ਨੂੰ ਚਲੇ ਗਏ, ਤੇ ਜਾ ਕੇ ਪਿੰਡ ਵਾਲਿਆਂ ਨੂੰ ਕਿਹਾ, ਲੰਮੜਦਾਰ ਨੂੰ, ਸਰਪੰਚ ਨੂੰ, ਸਾਰੇ ਪਿੰਡ ਵਿੱਚ ਹੋਕਾ ਦੇ ਦਿਓ, ਕੋਈ ਘਰ ਤੋਂ ਬਾਹਰ ਨਾ ਨਿਕਲੇ, ਆਪੋ ਆਪਣੇ ਦਰਵਾਜ਼ੇ ਬੰਦ ਕਰ ਲਓ, ਜਿੰਨੀ ਦੇਰ ਅਸੀਂ ਨਾ ਕਹੀਏ ਘਰੋਂ ਬਾਹਰ ਨਾ ਕੋਈ ਨਿਕਲਿਓ। ਉਹਨੇ ਪਿੰਡ ਚ ਢੰਡੋਰਾ ਹੋਕਾ ਦੇ ਦਿੱਤਾ, ਛੋਟਾ ਜਿਹਾ ਪਿੰਡ ਹੈ, ਸਾਰੇ ਪਿੰਡ ਵਿੱਚ ਬੋਲ ਦਿੱਤਾ। ਤੇ ਮਹਾਂਪੁਰਸ਼ਾਂ ਨੇ ਉਹ ਲੰਬੜਦਾਰ ਸਰਪੰਚ ਨੂੰ ਨਾਲ ਲਿਆ, 2 ਸੇਵਾਦਾਰ ਹੋਰ ਪਿੰਡੋਂ ਲਏ। ਕਹਿੰਦੇ ਭਾਈ ਐਂ ਕਰੋ, ਅਸੀਂ ਮੋਹਰੇ ਮੋਹਰੇ ਝਾੜੂ ਲਾਉਂਦੇ ਹਾਂ, ਤੁਸੀਂ ਚੁੱਕ ਕੇ ਕੂੜਾ ਬੋਰੀ ਚ ਪਾਈ ਜਾਓ। ਪਿੰਡ ਦੀਆਂ ਸਾਰੀਆਂ ਗਲੀਆਂ ਵਿੱਚ ਉਹਨਾਂ ਨੇ ਝਾੜੂ ਲਾਇਆ। ਉਹ ਜਦੋਂ ਕੂੜਾ ਇਕੱਠਾ ਕਰ ਦੇਣ, ਥੋੜਾ ਜਿਹਾ ਗਲੀ ਦਾ ਝਾੜੂ ਲਾ ਕੇ, ਤੇ ਉਹ ਸੇਵਾਦਾਰ ਪਿੰਡ ਵਾਲੇ ਚੁੱਕ ਕੇ ਮਗਰ ਬੋਰੀ ਚ ਪਾ ਲੈਣ। 3-5 ਗਲੀਆਂ ਸੀ, ਝਾੜੂ ਲਾ ਦਿੱਤਾ। ਇੰਨੇ ਨੂੰ ਪਿੰਡ ਵਿੱਚ ਇੱਕ ਮਾਈ, ਉਹਨੇ ਕਿਹਾ 2 ਘੰਟੇ ਹੋ ਚੱਲੇ ਪਿੰਡ ਵਾਲਿਆਂ ਨੂੰ ਘਰਾਂ ਚ ਡੱਕਿਆ ਹੋਇਆ, ਏਦਾਂ ਦਾ ਕਿਹੜਾ ਸੰਤ ਮੰਤਰ ਪੜ੍ਹਦੇ ਆ? ਕਹਿੰਦੀ ਵੇਖ ਹੀ ਲੈਣੀ। ਉਹ ਘਰ ਤੋਂ ਬਾਹਰ ਨਿਕਲ ਆਈ ਤੇ ਕਿਸੇ ਬੰਦੇ ਨੇ ਆਵਾਜ਼ ਦੇ ਕੇ ਕਿਹਾ, ਮਾਈ ਅੰਦਰ ਘਰ, ਆਪਣੇ ਘਰ ਦੇ ਅੰਦਰ ਵੜ, ਤੈਨੂੰ ਪਤਾ ਹੈ ਮਹਾਂਪੁਰਸ਼ਾਂ ਦਾ ਹੁਕਮ ਹੈ ਬਾਹਰ ਨਹੀਂ ਨਿਕਲ। ਸਾਰੇ ਪਿੰਡ ਵਿੱਚ ਝਾੜੂ ਲਾਇਆ, ਕੂੜਾ ਇਕੱਠਾ ਕਰਕੇ ਬੋਰੀ ਚ ਪਾ ਕੇ ਮਹਾਂਪੁਰਸ਼ ਆਪਣੇ ਸਥਾਨ ਤੇ ਲੈ ਗਏ। ਤੇ ਸਾਧ ਸੰਗਤ ਜਦੋਂ ਪਿੰਡ ਵਾਲੇ ਨਾਲ ਗਏ, ਉੱਥੋਂ ਫਿਰ ਬਾਬਾ ਜੀ ਨੇ ਸੇਵਾਦਾਰ ਤੇ ਲੰਬੜਦਾਰ ਪਿੰਡ ਵਾਲੇ ਨੂੰ ਮੋੜ ਦਿੱਤਾ, ਕਹਿੰਦੇ ਜਾ ਹੁਣ ਤੇਰੇ ਪਿੰਡ ਵਿੱਚ ਮੌਤ ਨਹੀਂ ਹੋਏਗੀ ਪਲੇਗ ਨਾਲ, ਪਰ ਇੱਕ ਗੱਲ ਯਾਦ ਰੱਖੀ, ਇੱਕ ਮਾਈ ਨੇ ਬਚਨ ਤੋੜ ਕੇ ਬਾਹਰ ਨਿਕਲੀ ਹੈ, ਉਹਨੂੰ ਕੋਈ ਨਹੀਂ ਬਚਾ ਸਕਦਾ, ਉਹ ਕੱਲ ਭਾਣਾ ਵਰਤਣਾ ਵਰਤਣਾ। ਪਿੰਡ ਵਾਲੇ ਮੌਜੂਦ ਨੇ, ਸਾਧ ਸਿੰਘ, ਉਹ ਸਭ ਕੁਝ ਹੋਇਆ ਉਸ ਮਾਈ ਤੋਂ। ਅਗਲੇ ਦਿਨ ਉਹਦੀ 7 ਦਿਨ ਦੇ ਅੰਦਰ ਉਹ ਮਾਈ ਦੀ ਮੌਤ ਹੋਈ। ਉਹ ਤੋਂ ਬਾਅਦ ਪਿੰਡ ਵਿੱਚ ਕਿਸੇ ਬੰਦੇ ਦੀ ਪਲੇਗ ਨਾਲ ਮੌਤ ਨਹੀਂ ਹੋਈ। ਕਹਿਣ ਤੋਂ ਭਾਵ ਸਾਧੂ ਕੋਲ ਸਭ ਕੁਝ ਹੈ, ਕੋਈ ਕਹਿੰਦਾ ਝਾੜੂ ਲਾ ਕੇ ਜੀ ਬਿਮਾਰੀ ਲੈ ਗਏ, ਕੋਈ ਕਹਿੰਦਾ ਕੂੜੇ ਨਾਲ ਲੈ ਗਏ। ਸਾਧੂ ਆਪਣੇ ਬਚਨਾਂ ਵਿੱਚ ਰੱਬ ਨੂੰ ਜਦੋਂ ਸਿੱਧੀ ਗੱਲ ਕਰ ਲਏ, ਸਾਧ ਸੰਗਤ ਰੱਬ ਨੂੰ ਹੁਕਮ ਤਬਦੀਲ ਕਰਨੇ ਪੈਂਦੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਐਵੇਂ ਥੋੜੀ ਲਿਖਿਆ ਕਿ ਮੇਰੀ ਬੰਨ ਦੀ ਭਗਤ ਛੜਾਵੇ, ਬੰਨ ਦੇ ਭਗਤ ਨਾ ਛੁੱਟੇ ਮੋਹੇ, ਇੱਕ ਸਮੇਂ ਮੋਕੋਂ ਗਏ ਬੰਦ ਹੈ, ਤੋਫਨ ਮੋਪੈ ਜਵਾਬ ਨਾ ਹੋਏ। ਕਹਿਣ ਨੂੰ ਜਿੰਨਾ ਮਰਜ਼ੀ ਧਰ ਕਰੀ ਜਾਓ, ਜਦੋਂ ਰੱਬ ਦੀ ਦਰਗਾਹ ਵਿੱਚ ਸਾਧੂ ਦਾ ਕੋਈ ਸਹਿ ਸੁਭਾਅ ਬਚਨ ਹੋ ਜਾਏ, ਉਹ ਗੁਰੂ ਦੀ ਜਾਮਣੀ ਪਾ ਦਿੰਦਾ ਤੇ ਰੱਬ ਨੂੰ ਸਭ ਕੁਝ ਤਬਦੀਲ ਕਰਨਾ ਪੈਂਦਾ। ਸੰਤ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ, ਉਹਨਾਂ ਦੀ ਜਗ੍ਹਾ ਉੱਤੇ ਜਿਹਨਾਂ ਨੂੰ ਸੇਵਾ ਮਿਲੀ ਹੈ, ਬੜੇ ਸਾਲ ਉਹਨਾਂ ਨੇ ਸੇਵਾ ਕਮਾਈ। ਜਦੋਂ ਪਹਿਲਾਂ ਪਹਿਲਾਂ ਆਏ ਤਾਂ ਸਾਧ ਸਿੰਘ ਤੋਂ ਸ਼ਿਪ ਵਿੱਚ ਨੌਕਰੀ ਕਰਦੇ ਸੀ। ਪਹਿਲੇ ਦਿਨ ਹੀ ਬਾਬਾ ਜੀ ਨੇ ਕਹਿ ਦਿੱਤਾ, ਭਾਈ ਕੀ ਕੰਮ ਕਰਦੇ? ਕਹਿੰਦੇ ਸ਼ਿਪ। ਕਹਿੰਦੇ ਉਹ ਕੀ? ਕਹਿੰਦੇ ਜੀ ਉਹ ਪਾਣੀ 'ਚ ਜਿਹੜੇ ਜਹਾਜ਼ ਚੱਲਦੇ। ਕਹਿੰਦੇ ਅੱਛਾ, ਇੱਦਾਂ ਕਹਿ ਵੀ ਜਹਾਜ਼ਾਂ ਵਾਲਾ ਤੂੰ ਜਹਾਜ਼ ਚਲਾਉਣਾ? ਕਹਿੰਦੇ ਹਾਂਜੀ, ਪਾਣੀ ਵਿੱਚ ਜਿਹੜੇ ਚੱਲਦੇ। ਕੋਲ ਰੱਖ ਲੈ। ਕਹਿੰਦੇ ਭਾਈ ਜਾਣਾ ਨਹੀਂ ਜਿੰਨੀ ਦੇਰ ਅਸੀਂ ਨਾ ਕਹੀਏ। ਪਹਿਲੀ ਗੱਲ ਤੇ ਸਾਧ ਸੰਗਤ, ਸਾਧੂ ਦੀ ਸੰਗਤ ਸੋਚ ਸਮਝ ਕੇ ਕਰਨੀ ਚਾਹੀਦੀ। ਜਾ ਤੇ ਕਰੇ ਨਾ ਕੋਈ, ਜੇ ਕਰਨੀ ਹੈ ਫਿਰ ਪੱਕਾ ਦ੍ਰਿੜਤਾ ਨਾਲ ਆਉਣਾ ਪੈਂਦਾ, ਫਿਰ ਬਚਨ ਕਮਾਉਣਾ ਪੈਂਦਾ। ਅਸੀਂ ਇੱਕ ਗੁਰਮੁਖ ਪਿਆਰੇ ਪਿਆਰ ਵਾਲੇ ਨੇ ਤੇ ਉਹ ਮਹਾਂਪੁਰਸ਼ ਬੜੇ ਬੰਦਗੀ ਵਾਲੇ ਚਲੇ ਗਏ। ਮੈਂ ਉਹ ਜਿਹੜੇ ਮੋਹਰੇ ਉਹਨਾਂ ਦੇ ਸੇਵਾ ਕਰਦੇ, ਉਹਨਾਂ ਨੂੰ ਕਿਹਾ ਬਾਬਾ ਜੀ ਤੂੰ ਬਚਨ ਲੈਣਾ ਵੀ ਕੋਈ ਸੇਵਾ ਬਖਸ਼ ਦੇਣ, ਕੋਈ ਸੇਵਾ ਲਾਉਣ। ਕਿਸੇ ਜਪਣ ਵਾਲੇ ਦੇ ਕਹੇ ਉੱਤੇ ਕਈ ਵਾਰ ਕੀਤਾ ਕਰਮ ਕਿਤੇ ਦੀ ਕਿਤੇ ਪਹੁੰਚਾ ਦਿੰਦਾ, ਕਿਤੇ ਕਥਾ ਕਰਨ ਜੋਗੇ ਨਾ ਰਹਿ ਜਾਈਏ। ਬੇਨਤੀ ਕੀਤੀ ਜੀ ਸੇਵਾ ਕੋਈ ਲਾ ਦਿਓ। ਉਹ ਜਿਹੜਾ ਮੋਹਰੇ ਗੱਲ ਕਰਾਉਂਦੇ ਨਾ, ਸੇਵਾਦਾਰ ਗੜਵਈ ਰੱਖੇ ਹੋਏ, ਉਹ ਬਾਂਹ ਪਕੜ ਕੇ ਕਹਿੰਦੇ ਗਿਆਨੀ ਜੀ ਹਾਂ ਗੱਲ ਨਾ ਕੋਵੇ ਬਚਨ ਲੈਣਾ। ਪੁੱਛਿਆ ਕਿਉਂ? ਕਹਿੰਦੇ ਐਵੇਂ ਨਾ ਕਹਿ ਦਿਓ ਕਿ ਜੀ ਕੋਈ ਸੇਵਾ ਲਾ ਦਿਓ। ਕਹਿੰਦੇ ਜੇ ਲਾ ਤੀ ਫਿਰ ਵੇਖ ਲਓ ਕਰਨੀ ਪੈਣੀ, ਹੋ ਸਕਦਾ ਉਹ ਕਹਿਣ ਵੀ ਇੱਥੇ ਰਹਿਣਾ 2 ਸਾਲ ਛੱਡ ਦਿਓ ਕਥਾ। ਕਹਿੰਦੇ ਛੱਡ ਦੋਗੇ? ਤੁਸੀਂ ਤਾਂ ਕੱਲ ਦਾ ਪ੍ਰੋਗਰਾਮ ਨਹੀਂ ਛੱਡਣਾ, ਤੁਸੀਂ ਤਾਂ ਡੈਰੀ ਚੁੱਕੀ ਫਿਰਦੇ ਹੋ, ਕੱਲ ਨੂੰ ਫਲਾਨੀ ਜਗ੍ਹਾ ਜਾਣਾ, ਉੱਥੇ ਜਾਣਾ, ਹੋ ਸਕਦਾ ਉਹ ਕਹਿਣ ਇੱਥੇ ਰਹੋ ਭਾਈ, ਜਾਣਾ ਨਹੀਂ ਕਿਤੇ। ਕਹਿੰਦੇ ਰਹਿ ਲਓਗੇ? ਸਾਲ ਸੇਵਾ ਲਾਤੀ 2 ਸਾਲ। ਮੈਂ ਕਿਹਾ ਜੀ ਇਹ ਤੇ ਔਖਾ। ਕਹਿੰਦੇ ਨਹੀਂ ਬਸ ਫਿਰ ਮੱਥਾ ਟੇਕੋ, ਸਤਿਕਾਰ ਕਰੋ, ਉਦੇ ਪਿਆਰ ਲਓ, ਉਦੇ ਠੀਕ। ਸੋ ਜਾਂ ਤਾਂ ਸੰਗਤ ਨਾ ਕਰੀਏ, ਜੇ ਸੰਗਤ ਕਰੀਏ ਫਿਰ ਬਹੁਤ ਜ਼ਿਆਦਾ ਸਾਧ ਸੰਗਤ ਦ੍ਰਿੜਤਾ ਵਾਲਾ ਗੁਰਸਿੱਖ ਗੁਰਮੁਖ ਪਿਆਰਾ ਚਾਹੀਦਾ। ਤਾਂ ਉਹ ਜਦੋਂ ਆ ਗਏ ਤੇ ਮਹਾਂਪੁਰੇ ਕਹਿੰਦੇ ਭਾਈ ਜਾਣਾ ਨੀ ਜਿੰਨੀ ਦੇਰ ਅਸੀਂ ਨਾ ਕਹੀਏ। ਕਹਿੰਦੇ ਜੀ 7 ਵਜਨ ਸ਼ਾਮਾਂ ਪੈ ਗਈਆਂ, ਅਗਲੀ ਸਵੇਰ ਹੋ ਗਈ ਤਾਂ ਅਗਲੇ ਸ਼ਾਮ ਨੂੰ ਮਨ ਕਾਲਾ ਪੈ ਗਿਆ। ਕਹਿੰਦਾ ਮੈਂ ਤਾਂ ਪਿੰਡੋਂ ਕੱਪੜੇ ਵੀ ਨਹੀਂ ਲਿਆਂਦੇ ਤੇ ਹੱਥ ਜੋੜ ਕੇ ਜਦੋਂ ਬਾਬਾ ਜੀ ਸ਼ਾਮ ਨੂੰ ਬਾਹਰ ਨਿਕਲੇ, ਕਹਿੰਦੇ ਜੀ ਫਿਰ ਮੈਨੂੰ ਅੱਗੇ? ਕਹਿੰਦੇ ਨਹੀਂ ਭਾਈ, ਜਦ ਭੇਜਣਾ ਹੋ ਭੇਜ ਦਾਂਗੇ। ਤਾਂ ਫਿਰ ਜਿਹੜੇ ਉਹਨਾਂ ਦੇ ਪਿੰਡੋਂ ਸੀ, ਤਾਇਆ ਜੀ ਲੱਗਦੇ, ਮਾਸੜ ਵੀ ਲੱਗਦੇ, ਉਹਨੇ ਕਿਹਾ ਕਹਿੰਦੇ ਭਾਈ ਹੁਣ ਤੂੰ ਕੱਪੜੇ ਮੰਗਾ ਲਾ ਪਰਮਜੀਤ ਸਿੰਘ, ਹੁਣ ਕੋਈ ਪਤਾ ਨਹੀਂ ਕਦੋਂ ਅੱਗੇ ਮਿਲਣੀ। ਕਹਿੰਦੇ ਹੁਣ ਤੂੰ ਪਿੰਡੋਂ ਕੱਪੜੇ ਮੰਗਵਾ ਲਾ, ਹੁਣ ਕੋਈ ਪਤਾ ਨਹੀਂ ਅੱਗੇ ਕਦੋਂ ਮਿਲਣੀ ਹੈ। ਅਗਲੇ ਦਿਨ ਸਾਧ ਸੰਗਤ ਪਿੰਡੋਂ ਕੱਪੜੇ ਮੰਗਵਾ ਲਏ, 2 ਦਿਨ 4 ਦਿਨ 10 ਦਿਨ। ਜਦੋਂ ਕਦੇ ਮੂਹਰੇ ਹੋ ਕੇ ਪੁੱਛਣ ਜੀ ਪਿੰਡ ਜਾਵਾਂ ਫਿਰ ਜੀ? ਕਹਿੰਦੇ ਜਦ ਭੇਜਣਾ ਹੋਊ ਭਾਈ ਦੱਸ ਦਾਂਗੇ, ਵਾਰ ਵਾਰ ਨਹੀਂ ਪੁੱਛੀਦਾ। ਕਹਿੰਦੇ 7 ਵਜੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, इंसुलेशन दे नाल नाल किसे भी प्रकार दे कस्टम मेटल मिटन साइडिंग दे सामान बारे कोई भी जानकारी लैंड ले तुसी आज ही निर्वैर जोहल जी नू 403-690-8700 यानी 403-690-8700 जा फिर भजन सिंह जोहल जी नू 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइडिंग स्टुको सॉफ्ट फेशिया स्मार्ट रिम फ्लैट रूफ अते रेनोवेशन बारे कोई भी जानकारी लैंड लई तुसी रंजीत विर्क जी नू 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैंड ले तुसी तारा कैसडी जी नू 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
0: कहने हुन तो पिंडों कपड़े मंगवाला हुन कोई पता नहीं लग्या कदों मिलनी है। अगले दिन साथ संगत पिंडों कपड़े मंगवा ले दो दिन चार दिन दस दिन जदों कदे मूहरे होके पुछण जी पिंड जावा फिर जी कहने जब भेजना हो भाई दस दंगे बार बार नहीं पुछी दा। कहने सत वचन दो महीने गुजर गए ते सात संगत इस वेले 10:30-11 बजे रात दे ते बाबा जी कुल्ली चो बाहर निकल के लभदे फिरन कहने भाई वह जहाज आना कि बंदा कहने जी वह सेवा करके हड्डे पतीले धो के लंगर कहने छेती बुलाओ उन्हों सद्या ते सद के कहने भाई ऐ कर छेती करो इत्थे किसे दी गड्डी लो जाओ लुधियाने चले जाओ उत्थे फलाना डॉक्टर है वो कहने दिल दा डॉक्टर है इलाज लूज करदा उन्हों जाके दिखा। कहने बाबा जी मैनू तो होया ही नहीं कुछ। कहने नहीं भाई लुधियाने चल जाओ उस डॉक्टर को। कहने बाबा जी मैनू कुछ होया ही नहीं मेरा तो 2-4 दिन तो मोढ़ा जिहा दर्द करदा है। कहने कोई गल नहीं भाई तुसी लुधियाने जाओ इन्नी गल कह के कुल्ली च बढ़ गए तो कहने मैं नाल दे सेवादार नूं कहे जद कोई बीमारी नहीं तो फिर कदे वास्ते डॉक्टर कोल जाना जे बाबा जी कहने चलो सवेरे चल जाए कहना असी थोड़े जा ढिले पै गए 10 मिनट बाद कुल्ली चो फिर निकल के बाहर आ गए। कहने भाई तुसी गए नहीं हजे छेती जाओ। कहने फिर मुरुती उन्हां कोल गड्डी सी डेरे चले गए राती 12:30-1 जाके डुकरियो डॉक्टर नूं ठाल लिया लुधियाने उन्हूं कहा सानू बाबा जी ने घले चैकअप करो। वो चेकअप करन लग पिया तुसी हैरान होवोंगे स्ट्रेचर दे पाया चेक करदिया करदिया वो कहिंदा अचानक पूरे कपड़े त्रेली आई पसीने नाल भिज गए। वो डॉक्टर ने कहा छेती एमरजेंसी लै जाओ तैनू अटैक आ गया हार्ट दा। डॉक्टर दे कोल बैठे हार्ट दा अटैक है 4 बजे तक साह संगत तो इलाज करदे रहे तां सर्जरी वो जो कुछ होना सी उन्होंने किया ते सवेरे 6:30 एक अटैक होर हो गया। वो डॉक्टर हैरान सी कहिंदा हुण बचण दे चांस नहीं ते तीजा अटैक जदों होया ते साथ संगत तो बंदा पूरा हो गया। डॉक्टर ने सवेरे 9:30 नाल दे बंदे नूं सेवादार नूं कहा वे बंदा मर गया तो। ते साथ संगत उदों लैंडलाइन फोन सी उत्थों डॉक्टर दे हॉस्पिटल तो वह सेवादार ने फोन किया डेरे कहने जी वह जहाजा वाला बंदा तो चढ़ाई कर गया जी परमजीत सिंह डेरे च रौला पै गया। 10:30 महापुरश कुल्ली चों बाहर निकले उन्होंने फिर डरदियां डरदियां गड़वई ने दसिया कहने जी राती कहने हाँ भाई सचो रात वाले का की होया जिहड़े लुधियाने कले कहने जी वह तो सवेरे 3rd अटैक हो गया वह तो मर गया जी। कहने वह किदां मर गया कहने बाबा जी उन्होंने हार्ट अटैक होया कहने वह की हुंदा ਕਹਿੰਦੇ ਜੀ ਉਹ ਡਾਕਟਰ ਕਹਿੰਦੇ ਵੀ ਤਾਂ ਦਿਲ ਕੰਮ ਕਰਨ ਛੱਡ ਗਿਆ ਤੇ ਦਿਲ ਹੁਣ ਕੰਮ ਨਹੀਂ ਕਰਦਾ। ਇਸ ਕਰਕੇ ਬਾਬਾ ਜੀ ਉਹ 9:30 10 ਵਜੇ ਫੋਨ ਆ ਗਿਆ, ਉਹ ਪੂਰਾ ਹੋ ਗਿਆ। ਬਾਬਾ ਜੀ 2 ਮਿੰਟ ਚੁੱਪ ਰਹੇ ਤੇ 2 ਮਿੰਟਾਂ ਬਾਅਦ ਥੋੜਾ ਜਿਹਾ ਮੁਸਕਰਾ ਕੇ ਬੋਲੇ, ਕਹਿੰਦੇ ਭਾਈ ਡਾਕਟਰ ਨੂੰ ਫੋਨ ਕਰੋ, ਉਹਨੂੰ ਕਹੋ ਥੋੜਾ ਬਹੁਤਾ ਇਹਨੂੰ ਹਿਲਾ ਲੂ ਕੇ ਏਦਾਂ ਦੱਬ ਕੇ ਵੇਖੇ ਜੀ ਦਿਲ ਦਾ ਕੀ ਹੈ, ਕਦੇ ਦਿਲ ਬੰਦ ਹੋ ਜਾਂਦਾ ਕਦੇ ਚੱਲ ਵੀ ਪੈਂਦਾ। ਕਹਿੰਦੇ ਕਹੋ ਡਾਕਟਰ ਨੂੰ ਮਰ ਜਾਏ ਹਿਲਾ ਹਲੂ ਕੇ ਦੇਖੇ ਦੱਬ ਕੇ। ਕਹਿੰਦੇ ਮਹਾਰਾਜ 7 ਵਜੇ ਉੱਥੋਂ ਡਾਕਟਰ ਨੂੰ ਫੋਨ ਕੀਤਾ, ਕਹਿੰਦੇ ਬਾਬਾ ਜੀ ਨੇ ਕਿਹਾ ਇਹਨੂੰ ਦੱਬ ਕੇ ਦੇਖੋ ਹਿਲਾ ਕੇ ਦਿਲ ਦਾ ਕੀ ਹੈ, ਦਿਲ ਕਦੇ ਬੰਦ ਹੋ ਜਾਂਦਾ ਕਦੇ ਚੱਲ ਵੀ ਪੈਂਦਾ। ਉਹ ਡਾਕਟਰ ਵੀ ਭਾਵਨਾ ਵਾਲਾ ਸੀ ਸਾਧ ਸੰਗਤ, ਉਹਨੇ ਜਾ ਕੇ ਫਿਰ ਉਸੇ ਤਰ੍ਹਾਂ ਪੰਪਿੰਗ ਕੀਤੀ ਉਹਨੂੰ ਚੈਸਟ ਤੋਂ, ਤੇ ਤੁਸੀਂ ਹੈਰਾਨ ਹੋਵੋਗੇ ਥੋੜੇ ਮਿੰਟਾਂ ਬਾਅਦ ਸਵਾਸ ਚੱਲ ਪਏ, ਦਿਲ ਚੱਲ ਪਿਆ, ਬੰਦਾ ਜਿਉਂਦਾ ਹੈ, ਸਰੀਰ ਜਿਉਂਦਾ ਹੈ। ਇਹ ਅਸੀਂ ਲੋਕ ਤਰਕ ਕਰ ਰਹੇ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਸ਼ਰਧਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਸਾਧੂ ਹੁੰਦਾ ਪਰ ਉਹ ਭਾਣੇ ਤੇ ਰਜਾ ਵਿੱਚ ਰਹਿੰਦਾ, ਉਹ ਰਾਹ ਜਾਂਦਿਆਂ ਨੂੰ ਐਵੇਂ ਜਿਉਂਦੇ ਨਹੀਂ ਕਰਦਾ ਫਿਰਦਾ, ਉਹ ਐਵੇਂ ਰੱਬ ਦੇ ਹੁਕਮ ਵਿੱਚ ਦਖਲ ਨਹੀਂ ਦਿੰਦਾ, ਉਹਦੇ ਹੁਕਮ ਵਿੱਚ ਚੱਲਦਾ। ਪ੍ਰਭ ਕਾ ਕੀਆ ਮਿੱਠਾ ਮਾਨੈ, ਪਰ ਜਦੋਂ ਦਖਲ ਦੇਦਾ ਫਿਰ ਸਾਧ ਸੰਗਤ ਰੱਬ ਨੂੰ ਤਬਦੀਲ ਕਰਨਾ ਪੈਂਦਾ ਸਭ ਕੁਝ। ਇਹ

ਇੱਥੇ ਮਾੜੀ ਜੇ ਕਿਸੇ ਦੀ ਕੀਤੀ ਅਰਦਾਸ ਪੂਰੀ ਹੋ ਜਾਏ, ਉਹ ਸਾਰੀ ਉਮਰ ਸੁਣਾਉਂਦਾ ਰਹਿੰਦਾ, ਤੁਹਾਡੇ ਜਿਹੜਾ ਬੱਚਾ ਹੋਇਆ ਮੈਂ ਅਰਦਾਸ ਕੀਤੀ ਸੀ। ਪਰ ਸੰਤ ਦਾ ਸਾਧ ਸੰਗਤ ਦੁਨੀਆਂ ਵਿੱਚ ਰਹਿਤ ਹੀ ਵੱਖਰੀ ਹੈ। ਉਹ ਦੁਨੀਆਂ ਇੱਧਰ ਤੋਂ ਉੱਧਰ ਕਰਨ ਦੀ ਸਮਰੱਥਾ ਰੱਖਦੇ ਨੇ, ਪਰ ਉਹਨਾਂ ਦੀ ਰਸਨਾ ਤੋਂ ਕਦੇ ਨਹੀਂ ਸੁਣੋਗੇ ਮੈਂ ਕੀਤਾ। ਇੱਕੋ ਚੀਜ਼ ਹੋਏ ਰਹੇ ਸਭ ਕੀ ਪਗਸ਼ਾਰ, ਹੱਥ ਜੁੜੇ ਰਹਿੰਦੇ ਨੇ, ਉਹ ਦੁਨੀਆਂ ਨੂੰ ਕਹਿੰਦੇ ਨਹੀਂ ਕਦੇ ਮੈਂ ਕੀਤਾ। ਸਾਧ ਸੰਗਤ ਇਹ ਹੈ ਸੰਤ ਦੀ ਨਿਸ਼ਾਨੀ, ਸੰਤ ਕੀ ਰਹਿਤ। ਸੁਣੋ ਮੇਰੇ ਭਾਈ, ਉਹ ਕੀ ਮਹਿਮਾ ਕਥਨ ਨਾ ਜਾਏ। ਫਿਰ ਉਹਨਾਂ ਕੋਲ ਕਿੱਡੀ ਵੱਡੀ ਪ੍ਰਾਪਰਟੀ, ਵਰਤਣ ਜਾ ਕੇ ਕੇਵਲ ਨਾਮ। ਉਹਨਾਂ ਦੇ ਕੋਲ ਵਰਤਣ ਵਾਸਤੇ ਧਨ ਦੌਲਤ ਪਦਾਰਥ ਸੰਸਾਰ ਦੇ ਲੋਕ ਨਹੀਂ, ਉਹਨਾਂ ਦੀ ਮਿਲ ਵਰਤੋਂ ਇੱਕੋ ਚੀਜ਼ ਹੈ ਨਾਮ ਨਾਲ। ਉਹਨਾਂ ਨੂੰ ਜਪਣ ਵਾਲੇ ਪਿਆਰੇ ਲੱਗਦੇ ਨੇ, ਖੁਦ ਅਕਾਲ ਪੁਰਖ ਰੱਬ ਦੇ ਨਾਮ ਨਾਲ ਮਿਲ ਵਰਤੋਂ ਹੈ। ਇੱਕੋ ਚੀਜ਼ ਦੀ ਪ੍ਰਾਪਰਟੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ। ਤੇ ਸਾਧ ਸੰਗਤ ਉਹ ਜਪ ਜਪ ਕੇ ਇੰਨੇ ਵੱਡੇ ਹੋ ਜਾਂਦੇ ਨੇ, ਪਰ ਲੋਕਾਂ ਦੇ ਸਾਹਮਣੇ ਕਦੇ ਵੀ ਅਹੰਕਾਰ ਵਿੱਚ ਇਹ ਸ਼ਬਦ ਉਹਨਾਂ ਦੀ ਰਸਨਾ ਤੋਂ ਨਹੀਂ ਸੁਣੋਗੇ ਮੈਂ ਕੀਤਾ। ਹੋਏ ਰਹੇ ਸਭ ਕੀ ਪਗਸ਼ਾਹ, ਜੋ ਕੁਝ ਉਹਨਾਂ ਕੋਲੋਂ ਸਹਿ ਸੁਭਾਏ ਹੁੰਦਾ ਉਹ ਸਭ ਕੁਝ ਗੁਰੂ ਨੂੰ ਦੇ ਦਿੰਦੇ ਨੇ, ਆਪਣੇ ਆਪ ਨੂੰ ਵਿੱਚੋਂ ਕੱਢ ਲੈਂਦੇ ਨੇ। ਸੰਤ ਸੰਸਾਰ ਵਿੱਚ ਕਰਿੰਦਾ ਬਣ ਕੇ ਕੰਮ ਕਰਦਾ, ਕਦੇ ਧਿਰ ਬਣ ਕੇ ਨਹੀਂ। ਕਰਿੰਦੇ ਦਾ ਭਾਵ ਸਾਧ ਸੰਗਤ ਜਿਵੇਂ ਕਿਸੇ ਨੇ ਡਰਾਈਵਰ ਰੱਖਿਆ ਹੋਵੇ ਨਾ, ਉਹ ਸਾਰਾ ਦਿਨ ਸੈਂਕੜੇ ਹਜ਼ਾਰਾਂ ਕਿਲੋਮੀਟਰ ਗੱਡੀ ਡਰਾਈਵ ਕਰਦਾ, ਸ਼ਾਮਾਂ ਨੂੰ ਲਿਜਾ ਕੇ ਮਾਲਕ ਦੇ ਵਿਹੜੇ ਵਿੱਚ ਖੜੀ ਕਰ ਦਿੰਦਾ, ਟੁੱਟ ਭੱਜ ਮਾਲਕ ਦੀ ਹੈ, ਉਹ ਸਿਰਫ ਚਲਾਉਂਦਾ। ਏਦਾਂ ਸੰਤ ਦੁਨੀਆਂ ਵਿੱਚ ਵਰਤਦਾ। ਸਾਧ ਸੰਗਤ ਘੱਟ ਵੱਧ ਸਭ ਕੁਝ ਮਾਲਕ ਦਾ, ਉਹ ਕਰਿੰਦਾ ਬਣ ਕੇ ਕੰਮ ਕਰਦਾ, ਸਭ ਕੁਝ ਮਾਲਕ ਨੂੰ ਗੁਰੂ ਨੂੰ ਸੌਂਪ ਦਿੰਦਾ, ਆਪਣੇ ਆਪ ਨੂੰ ਵਿੱਚੋਂ ਕੱਢ ਲੈਂਦਾ, ਆਪਣੀ ਕੋਈ ਜ਼ਿੰਮੇਵਾਰੀ ਨਹੀਂ, ਕਿਉਂਕਿ ਉਹ ਆਪਣੀ ਹੋਂਦ ਰੱਖਦਾ ਹੀ ਨਹੀਂ। ਉਹਦੀ ਆਪਣੀ ਹੋਂਦ ਮਿਟ ਜਾਂਦੀ ਹੈ, ਉਹ ਉਹਦਾ ਰੂਪ ਹੋ ਜਾਂਦਾ। ਇਹਨੂੰ ਹਜ਼ੂਰ ਨੇ ਕਿਹਾ, ਜਬ ਹਮ ਹੋਤੇ ਤਬ ਤੂੰ ਨਾਹੀ। ਜਿਹੜੇ ਕਹਿੰਦੇ ਰੱਬ ਕਿੱਥੇ ਕਿਵੇਂ ਜੀ ਹੋ ਜਾਂਦਾ, ਮੈਂ ਛੱਡੋਂਗੇ ਤਾਂ ਉਹ ਚੀਜ਼ ਨਜ਼ਰ ਆਏਗੀ ਨਾ, ਉਹਨਾਂ ਦੀ ਮਿਟ ਜਾਂਦੀ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ। ਜਿਵੇਂ ਸਮੁੰਦਰ ਵਿੱਚ ਸਾਗਰ ਵਿੱਚ ਲਹਿਰਾਂ ਉੱਠਦੀਆਂ ਨੇ, ਉਹਦੇ ਵਿੱਚ ਹੀ ਸਮਾ ਜਾਂਦੀਆਂ ਨੇ, ਏਦਾਂ ਸੰਤ ਅਕਾਲ ਪੁਰਖ ਦੇ ਵਿੱਚੋਂ ਉੱਠਦਾ, ਉਹਦੇ ਵਿੱਚ ਹੀ ਸਮਾਇਆ ਰਹਿੰਦਾ। ਸੰਤ ਕੋਲੋਂ ਜੋ ਕੁਝ ਵੀ ਹੁੰਦਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਭਾਣੇ ਵਿੱਚ ਉਹਦੇ ਵਿੱਚ ਹੀ ਰਹਿੰਦਾ। ਉਹ ਸੰਸਾਰ ਨਾਲ ਬਿਲਕੁਲ ਅਟੈਚਮੈਂਟ ਨਹੀਂ ਰੱਖਦਾ। ਸਰੀਰ ਸੰਸਾਰ ਵਿੱਚ ਰਹਿੰਦਾ, ਪਰ ਉਹ ਖੁਦ ਕਿਸੇ ਹੋਰ ਦੁਨੀਆਂ ਵਿੱਚ ਰਹਿੰਦਾ, ਕਿਸੇ ਹੋਰ ਦੁਨੀਆਂ ਦਾ ਵਾਸੀ ਹੋ ਜਾਂਦਾ, ਕਿਸੇ ਹੋਰ ਮੰਡਲ ਵਿੱਚ ਰਹਿੰਦਾ ਜਿੱਥੇ ਉਹਦੇ ਉੱਤੇ ਨਿੰਦਿਆ, ਉਸਤਤ ਵੱਧਣਾ ਘਾਟਾ, ਅਮੀਰੀ ਗਰੀਬੀ, ਦੁੱਖ ਸੁੱਖ, ਹਰ ਸੁੱਖ ਖੁਸ਼ੀ ਗਮ, ਮਾਨ ਤੇ ਅਪਮਾਨ, ਇਹਨਾਂ ਚੀਜ਼ਾਂ ਦਾ ਅਸਰ ਹਟਣਾ ਬੰਦ ਹੋ ਜਾਂਦਾ। ਇੱਥੇ ਤੇ ਹੁਣ ਕੱਲ ਕਲੇਸ਼ ਫੇਸਬੁੱਕ ਤੇ ਇੰਨਾ ਪਿਆ, ਇਹਨੂੰ ਕਲੇਸ਼ ਭੋਗੀ ਕਹੋ, ਇੱਕ ਤੁਸੀਂ ਬੋਲ ਕੇ ਵੇਖੋ ਨਾਲ 20 ਸਵੇਰੇ ਮਿੰਟ। ਸਾਧ ਸੰਗਤ ਜਿੰਨੀ ਕਥੀ ਕਥਾ ਕਰਦੀ ਆ ਵੀ ਜਦੋਂ ਨੈਟ ਤੇ ਪੈਣੀ ਨਾ, ਤਰਕ ਵਾਲਿਆਂ ਬੜਾ ਕੁਝ ਕਰਨਾ, ਪਰ ਅਸੀਂ ਕੋਈ ਤਰੀਕਾ ਭਾਲਿਆ ਹੋਇਆ, ਨਾ ਫੇਸਬੁੱਕ ਪੜ੍ਹੋ ਤੇ ਨਾ ਕਿਸੇ ਨੂੰ ਜਵਾਬ ਦਿਓ, ਫਿਰ ਤੁਸੀਂ ਸ਼ਾਂਤ ਰਹੋਗੇ। ਜੇ ਪੜ੍ਹਨ ਲੱਗ ਪਏ, ਜਿਹੜੇ ਸੰਸਾਰੀ ਤੌਰ ਤੇ ਜਿੰਨਾ ਕੱਲ ਕਲੇਸ਼ ਹੈ, ਸਾਧ ਸੰਗਤ ਹੰਕਾਰ ਕਰਕੇ ਪਿਆ ਹੋਇਆ, ਤੁਸੀਂ ਕੱਢ ਕੇ ਵੇਖੋ ਕਿੰਨਾ ਨਾਲ ਹੈ। ਇਹ ਤਾਂ ਸਤਿਗੁਰੂ ਕਿਰਪਾ ਕਰੇ, ਜਿਨ੍ਹਾਂ ਨੂੰ ਅੰਦਰੋਂ ਸੋਝੀ ਆ ਗਈ ਉਹ ਇਸ ਕਲੇਸ਼ ਵਿੱਚ ਪੈਂਦੇ ਨਹੀਂ। ਉਹਨਾਂ ਨੂੰ ਪਤਾ, ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਢਾਰ। ਸੋ ਸਾਧੂ ਉਹਨੂੰ ਕਹਿੰਦੇ ਨੇ ਜਿਹਦੇ ਉੱਤੇ ਨਾ ਚੀਜ਼ਾਂ ਦਾ ਅਸਰ ਹੋਣਾ ਬੰਦ ਹੋ ਜਾਏ। ਇਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ, ਉਹ ਹੋਰ ਦੁਨੀਆਂ ਦਾ ਵਾਸੀ ਕਿਵੇਂ ਜੀ? ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਕਿ ਉਹਦੇ ਉੱਤੇ ਮਹਾਨ ਅਪਮਾਨ, ਉਸਤਤ ਨਿੰਦਿਆ, ਹਰ ਇੱਕ ਸੋ ਖੁਸ਼ੀ ਗਮ, ਇਹਨਾਂ ਚੀਜ਼ਾਂ ਦਾ ਅਸਰ ਹੀ ਨਹੀਂ ਹੁੰਦਾ। ਤਾਂਹੀਓ ਹਜ਼ੂਰ ਨੇ ਕਿਹਾ, ਉਸਤਤ ਨਿੰਦਾ ਦੋ ਤਿਆਗੇ। ਦੁਨੀਆਂ ਦੀ ਵਡਿਆਈ ਕਰੇ ਨਹੀਂ ਲੈਂਦੇ, ਸੰਸਾਰੋਂ ਦੀ ਨਿੰਦਿਆ ਕਰਨ ਲੱਗ ਜਾਏ ਉਹ ਤਾਂ ਅਸਰ ਹੀ ਨਹੀਂ ਹੁੰਦਾ। ਜਿਹਦੇ ਉੱਤੇ ਉਸਤਤ ਦਾ ਅਸਰ ਹੈ ਉਹਦੇ ਉੱਤੇ ਨਿੰਦਿਆਂ ਦਾ ਵੀ ਅਸਰ ਹੈ। ਆਹ ਸਿਆਪੇ ਸਭ ਵਡਿਆਈ ਦੇ ਪਏ ਹੋਏ ਸਾਧ ਸੰਗਤ, ਜਦੋਂ ਲੱਖਾਂ ਲੋਕ ਵਡਿਆਈ ਕਰਦੇ ਨੇ ਬੰਦਾ ਫੁੱਲ ਜਾਂਦਾ। ਹੁਣ ਚਾਰ ਕੁ ਬੰਦੇ ਨਿੰਦਿਆ ਕਰਦੇ ਨੇ, ਹੁਣ ਵੇਖੋ ਹਾਲ ਕੀ ਹੈ, ਹੁਣ ਤੜਫ ਰਹੇ ਨੇ। ਇਸ ਲਈ ਸਾਧੂ ਦੇ ਅੰਦਰ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ, ਉਹਦਾ ਲਾਈਫ ਸਟਾਈਲ, ਉਹਦੀ ਜੀਵਨ ਰਹਿਤ ਇਸ ਤਰ੍ਹਾਂ ਦੀ ਹੈ
ਕਿ ਉਸਤਤ ਨਿੰਦਾ ਦੂਤ ਆਗੇ ਖੋਜੇ ਪਦ ਨਿਰਵਨ ਜਨ ਨਾਨਕ ਖੇਲ ਕਠਿਨ ਹੈ ਕਿਨਹੂ ਗੁਰਮੁਖ ਜਾਨਾ। ਇਹ ਕੋਈ ਵਿਰਲਾ ਜਾਣਦਾ ਦੋਵੇਂ ਚੀਜ਼ਾਂ ਤਿਆਗ ਦੇਣੀ। ਮੈਨੂੰ ਇਹ ਗੱਲ ਸੁਣਾ ਕੇ ਬੜਾ ਆਨੰਦ ਆਉਂਦਾ ਹੈ, ਉਸ ਸਮਕਸ਼ ਮੈਂ ਤੁਹਾਡੇ ਕਰਾਂ ਫਿਰ ਸਮਾਪਤੀ ਹੈ। ਸਾਧ ਸੰਗਤ ਨਾ ਉਸਤਤ ਤੇ ਨਾ ਨਿੰਦਿਆ, ਦੋਵੇਂ ਚੀਜ਼ਾਂ। ਕਦੇ ਸ਼ਬਦ ਪੜੋ ਬਾਣੀ ਦੇ ਅੰਦਰ, ਇਸ ਸ਼ਬਦ ਵਿੱਚ ਵੀ ਆਇਆ ਉਸਤਤ ਨਿੰਦਾ ਦੋਊ ਤਿਆਗ ਹੈ। ਇੱਕ ਸ਼ਬਦ ਅਕਸਰ ਤੁਸੀਂ ਸੁਣਦੇ ਹੋ, ਜਦੋਂ ਬੱਚੇ ਤੇ ਬੱਚੀ ਦਾ ਆਨੰਦ ਕਾਰਜ ਹੁੰਦਾ, ਜਦੋਂ ਕੋਈ ਬੱਚੀ ਪਤੀ ਵਾਲੀ ਬਣਦੀ ਹੈ, ਜਦੋਂ ਕੋਈ ਜਪਣ ਵਾਲਾ ਗੁਰਮੁਖ ਰੱਬ ਵਾਲਾ ਸੁਹਾਗਣ ਬਣਦੀ ਹੈ, ਤੇ ਸਾਧ ਸੰਗਤ ਉਹ ਤੋਂ ਪਹਿਲਾਂ ਸ਼ਰਤ ਹੈ। ਉਹ ਸ਼ਰਤ ਵਿੱਚ ਵੀ ਉਸਤਤ ਸ਼ਬਦ ਪਹਿਲਾਂ, ਨਿੰਦਿਆ ਸ਼ਬਦ ਬਾਅਦ ਵਿੱਚ। ਗੁਰੂ ਕੇ ਕੀਰਤਨੀ ਉਦੋਂ ਪੜਨਗੇ ਜਦੋਂ ਪਿਓ ਉੱਠ ਕੇ ਧੀ ਨੂੰ ਪਤੀ ਦੇ ਹਵਾਲੇ ਕਰਦਾ, ਪੱਲਾ ਪਕੜਾਉਂਦਾ, ਉਦੋਂ ਸ਼ਬਦ ਪੜਿਆ ਜਾਂਦਾ ਉਸਤਤ ਨਿੰਦਾ ਨਾਨਕ ਜੀ। ਮੈਂ ਹੱਬ ਵਿਝਾਈ ਛੋੜਿਆ ਹੱਬ ਕਿਸ ਤਿਆਗੀ, ਹੱਬੇ ਸਾਕ ਕੁੜਾਵੜੇ ਡਿੱਠੇ ਤੋਂ ਪੱਲੇ ਤੈਂਡੇ ਲੱਗੀ। ਪਰ ਪੱਲੇ ਲੱਗਣ ਤੋਂ ਪਹਿਲਾਂ ਕੀ ਸ਼ਰਤ ਹੈ? ਉਸਤਤ ਨਿੰਦਾ ਨਾਨਕ ਜੀ। ਦੋਵੇਂ ਛੱਡਣੇ ਪੈਣਗੇ। ਮੈਂ ਹੱਬ ਵਿਝਾਈ ਛੋੜਿਆ, ਭਾਈ ਉਸਤਤ ਵੀ ਛੱਡ ਦੇ ਦੁਨੀਆਂ ਦੀ ਵਡਿਆਈ ਨਾਲ, ਤੇ ਨਿੰਦਿਆ ਆਪਣੇ ਆਪ ਛੁੱਟ ਜਾਏਗੀ, ਤੇਰੇ ਤੇ ਨਿੰਦਿਆ ਦਾ ਅਸਰ ਹੀ ਨਹੀਂ ਹੋਣਾ। ਬਾਬਾ ਜੀ ਨੂੰ ਕਿਸੇ ਨੇ ਰਾੜਾ ਸਹਿਵਾ ਕੇ ਕਿਹਾ, ਸੇਵਾਦਾਰ ਨੇ, ਕਹਿੰਦੇ ਬਾਬਾ ਜੀ ਪਤਾ ਲੱਗਾ ਕੋਈ? ਕਹਿੰਦੇ ਕਿਹੜੀ ਗੱਲ ਦਾ? ਕਹਿੰਦੇ ਮਹਾਰਾਜ ਤੁਹਾਡੀ ਨਿੰਦਿਆ ਹੀ ਬਹੁਤ ਹੋ ਰਹੀ। ਕਹਿੰਦੇ ਕੀ ਗੱਲ ਹੋਈ? ਕਹਿੰਦੇ ਮਹਾਰਾਜ ਕਿਸੇ ਬੰਦੇ ਨੇ ਮੋਟੇ ਮੋਟੇ ਹੱਥਾਂ ਚ ਪਰਚੇ ਛਪਾ ਕੇ ਲਾਤੇ ਤੁਹਾਡੇ, ਕਿ ਰਾੜਾ ਸਾਹਿਬ ਨਹਿਰ ਤੇ ਜੀ ਇੱਕ ਸੰਤ ਰਹਿੰਦੇ ਨੇ, ਉਹ ਲੋਕਾਂ ਨੂੰ ਦੁੱਧ ਪੋਧੀ ਦਾਤ ਦਿੰਦੇ ਜੀ, ਉਹ ਇਸ ਤਰ੍ਹਾਂ ਜੀ। ਕਹਿੰਦੇ ਜੀ ਬੜੀ ਤੁਹਾਡੀ ਇਸ ਤਰ੍ਹਾਂ ਪਰਚੇ ਲਾਏ। ਮਹਾਂਪੁਰਸ਼ ਹੱਸ ਪਏ, ਕਹਿੰਦੇ ਚੰਗੀ ਗੱਲ ਹੈ, ਐਡਵਰਟਾਈਜਮੈਂਟ ਹੋ ਰਹੀ ਹੈ, ਚੰਗੀ ਗੱਲ ਹੈ ਭਾਈ, ਮਸ਼ਹੂਰੀ ਹੋ ਰਹੀ ਹੈ। ਚਿਹਰੇ ਉੱਤੇ ਕੋਈ ਉਦਾਸੀ ਕੋਈ ਕ੍ਰੋਧ ਨਹੀਂ। ਆਮ ਬੰਦੇ ਨੂੰ ਪਤਾ ਲੱਗ ਜਾਏ ਨਾ ਤੇਰੇ ਬਾਰੇ ਆਹ ਕੁਝ ਲੱਗਿਆ ਅਖਬਾਰ ਵਿੱਚ, ਤਾਂ ਫਿਰ ਉਹਦਾ ਚਿਹਰਾ ਵੇਖਣ ਵਾਲਾ ਹੁੰਦਾ। ਮਹਾਂਪੁਰਸ਼ ਹੱਸ ਪਏ, ਕਹਿੰਦੇ ਕੋਈ ਗੱਲ ਨੀ ਭਾਈ, ਐਡਵਰਟਾਈਜਮੈਂਟ ਹੋ ਰਹੀ ਹੈ, ਮਸ਼ਹੂਰੀ ਹੋ ਰਹੀ ਹੈ। ਥੋੜੇ ਦਿਨ ਲੰਘੇ, ਪੰਜਾਂ ਚੌਂ ਦਿਨਾਂ ਬਾਅਦ ਖੱਟੜੇ ਵਾਲੇ ਰਸਤੇ ਜਦੋਂ ਰਾੜਾ ਸਾਹਿਬ ਨੂੰ ਆ ਰਹੇ ਸੀ, ਤੇ ਸਾਹਮਣੇ ਬੰਦਾ ਵੇਖਿਆ ਸਾਈਕਲ ਤੇ ਆਉਂਦਾ, ਸੇਵਾਦਾਰ ਨੂੰ ਕਹਿੰਦੇ ਰੁਕੀ, ਉਹ ਬੰਦਾ ਆਉਂਦਾ। ਰੁਕਿਆ ਤਾਂ ਉਹਨੇ ਅਜੇ ਵੀ ਪੋਸਟਰ ਪਿੱਛੇ ਰੱਖੇ ਹੋਏ, ਲੇਡੀ ਵਾਲਾ ਡੋਲੂ ਆਟੇ ਵਾਲਾ ਉਹ ਵੀ ਮੂਹਰੇ ਟੰਗਿਆ ਹੋਇਆ, ਅਜੇ ਵੀ ਪੋਸਟਰ ਲਾਉਂਦਾ। ਕਹਿੰਦੇ ਮਹਾਂਪੁਰਸ਼ ਗਰਮੀ ਦਿਨ ਤੇ ਗੱਡੀ ਚੋਂ ਬਾਹਰ ਨਿਕਲ ਆਏ, ਉਹ ਸਾਈਕਲ ਵਾਲਾ ਡਰ ਗਿਆ ਬੰਦਾ ਪੋਸਟਰ ਲਾਉਣ ਵਾਲਾ। ਉਹਨੂੰ ਤਾਂ ਕਿਸੇ ਨੇ ਪੈਸੇ ਦੇ ਕੇ ਕਿਹਾ ਸੀ ਪੋਸਟਰ ਪਿੰਡ ਪਿੰਡ ਘੁੰਮ ਕੇ ਲਾ ਦੇ, ਤੇ ਮਹਾਂਪੁਰਸ਼ਾਂ ਕਿਹਾ ਭਾਈ ਦੇਖ ਕਿੰਨੀ ਗਰਮੀ ਹੈ, ਤੇਰੇ ਕੱਪੜੇ ਪਸੀਨੇ ਨਾਲ ਭਿੱਜੇ, ਤੂੰ ਕਿੰਨਾ ਔਖਾ ਹੋ ਰਿਹਾ ਸਾਈਕਲ ਤੇ। ਕਹਿੰਦੇ ਆ ਸਾਡੇ ਨਾਲ ਗੱਡੀ ਚ ਬੈਠ, ਜਿਹੜੇ ਪਿੰਡ ਕਹੇਗਾ, ਜਿਹੜੇ ਮੋੜ ਤੇ, ਜਿਹੜੇ ਮੋੜ ਦੇ ਦਰਖਤ ਕੋਲ, ਜਿੱਥੇ ਕਹੇਗਾ ਆਪਾਂ ਆਪ ਲਾਵਾਂਗੇ, ਤੂੰ ਔਖਾ ਕਿਉਂ ਹੁੰਦਾ? ਸੇਵਾਦਾਰ ਨੂੰ ਕਿਹਾ ਭਾਈ ਇਹਦਾ ਸਾਈਕਲ ਲੈ ਲਓ, ਆਪ ਵਿੱਚ ਬਿਠਾਇਆ। ਉਹ ਰੋਵੇ, ਕਹਿੰਦਾ ਜੀ ਨਹੀਂ ਮੇਰੇ ਤੋਂ ਗਲਤੀ ਹੋ ਗਈ। ਕਹਿੰਦੇ ਨਾ ਭਾਈ, ਜਿੱਥੇ ਤੂੰ ਕਵੇ ਆਪਾਂ ਤੇਰੇ ਨਾਲ ਚੱਲਦੇ, ਆਪਾਂ ਖੁਦ ਲਾਵਾਂਗੇ ਪਰਚੇ। ਬੜਾ ਹੈਰਾਨ ਹੋ ਗਿਆ। ਮਹਾਂਪੁਰਸ਼ਾਂ ਨੇ ਇੱਕੋ ਹੀ ਦ੍ਰਿਸ਼ਟੀ ਗੱਡੀ ਵਿੱਚ ਬੈਠੇ ਉਹਦੇ ਵੱਲ ਨਜ਼ਰ ਭਰ ਕੇ ਪਾਈ, ਬਸ ਦ੍ਰਿਸ਼ਟ ਪੈਂਦਿਆਂ ਸਾਰ ਉਹ ਜਾਰੋ ਜ਼ਾਰ ਅੰਦਰੋਂ ਰੋ ਪਿਆ। ਕਹਿੰਦਾ ਜੀ ਮੈਂ ਤਾਂ ਚੰਦ ਪੈਸਿਆਂ ਲਈ ਇਹ ਪਾਪ ਕਰ ਰਿਹਾ। ਮਹਾਂਪੁਰਸ਼ਾਂ ਹੱਸ ਕੇ ਕਿਹਾ ਭਾਈ ਨਿੰਦਿਆ ਤਾਂ ਖਾਕ ਮਿੱਟੀ ਦੀ ਵੀ ਮਾੜੀ ਹੈ, ਅਸੀਂ ਤਾਂ ਫਿਰ ਗੁਰੂ ਨਾਨਕ ਦੀ ਬਾਣੀ ਸੁਣਾਉਣ ਵਾਲੇ, ਨਿੰਦਿਆ ਤਾਂ ਖਾਕ ਦੀ ਵੀ ਮਾੜੀ ਹੈ, ਅਸੀਂ ਤਾਂ ਫਿਰ ਗੁਰੂ ਨਾਨਕ ਦੇ ਘਰ ਦੀ ਬਾਣੀ ਸੁਣਾਉਂਦੇ ਹਾਂ। ਇਹ ਨਿੰਦਿਆ ਬੰਦੇ ਨੂੰ ਨਰਕ ਵਿੱਚ ਲੈ ਜਾਂਦੀ ਹੈ, ਸਰ ਪਰ ਜਾਨੋ ਨਰਕ ਹੀ ਪਰੇ। ਇੰਨੀ ਗੱਲ ਕਹਿਣ ਦੀ ਦੇਰ, ਬਸ ਚਰਨੀ ਢਹਿ ਪਿਆ, ਉਹ ਪਰਚੇ ਤੇ ਲੇੜਨੀ ਵਾਲਾ ਡੋਲੂ ਰਾੜਾ ਸਾਹਿਬ ਵਾਲੀ ਨਹਿਰ ਚ ਸੁੱਟਿਆ, ਤੇ ਸਾਧ ਸੰਗਤ ਪਰਤ ਕੇ ਮਹਾਂਪੁਰਸ਼ਾਂ ਕੋਲ ਸੇਵਾ ਕੀਤੀ। ਥੋੜੇ ਸਾਲਾਂ ਬਾਅਦ ਲੋਕ ਉਹਨੂੰ ਵੀ ਬਾਬਾ ਜੀ ਕਹਿਣ ਲੱਗ ਪਏ। ਸਾਧੂ ਦੇ ਕੋਲ ਇਹ ਚੀਜ਼ ਹੈ, ਉਹ ਨਿੰਦਕ ਨੂੰ ਵੀ ਤਾਰ ਦਿੰਦਾ। ਸੁਖਮਨੀ ਸਾਹਿਬ ਦਾ ਪਾਠ ਪੜੋ, ਤੁਸੀਂ ਜਾਪ ਕਰਦੇ ਰਹਿੰਦੇ ਹੋ। ਪਾਤਸ਼ਾਹ ਨੇ ਬਚਨ ਕਹੇ, ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਭੀ ਤਰੇ। ਸਾਧੂ ਦੀ ਸੰਗਤ ਕਰਕੇ ਕੋਈ ਨਿੰਦਕ ਵੀ ਤਰ ਸਕਦਾ, ਨਹੀਂ ਤੇ ਬਾਣੀ ਅੰਦਰ ਕਿਹਾ ਨਿੰਦਕ ਕਾ ਦਾਰੂ ਨਾਹੇ। ਪਰ ਜੇ ਸਾਧੂ ਨੂੰ ਦ੍ਰਿਸ਼ਟੀ ਅੰਦਰ ਪ੍ਰੇਮ ਭਰ ਗਿਆ, ਉਹਦੀ ਦ੍ਰਿਸ਼ਟੀ ਵਿੱਚ ਇੰਨਾ ਕੁਝ ਹੈ, ਤੇ ਸਾਧ ਸੰਗਤ ਉਹ ਮਹਾਂਪੁਰਸ਼ ਜਿਨ੍ਹਾਂ ਦੀ ਯਾਦ ਵਿੱਚ ਜੁੜ ਬੈਠੇ ਹੋ, ਨਾ ਉਹਨਾਂ ਉੱਤੇ ਨਿੰਦਿਆ ਦਾ ਅਸਰ, ਨਾ ਉਸਤਤ ਦਾ ਅਸਰ। ਬਾਬਾ ਜੀ ਨੇ ਤਾਂ ਇੰਨਾ ਕੁਝ ਆਨੰਦ ਮਾਣਿਆ ਨਾਲ ਰਹਿ ਕੇ,
ਕਹਿੰਦੇ ਨੇ ਗੜਬਈ ਦੇ ਮਨ ਵਿੱਚ ਆਇਆ, ਹਰ ਰੋਜ਼ ਰਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੁੱਖ ਆਸਣ ਸਮਾਪਤੀ ਹੁੰਦੀ ਹੈ ਤੇ ਬਾਬਾ ਜੀ ਸੱਚਖੰਡ ਵਿੱਚ ਬਹਿ ਜਾਂਦੇ ਨੇ, ਜਾ ਕੇ ਇੱਕ ਘੰਟਾ ਡੇਢ ਘੰਟਾ ਦੋ ਘੰਟੇ ਅੰਦਰ ਭਗਤੀ ਕਰਦੇ ਨੇ, ਸਿਮਰਨ ਕਰਦੇ, ਬਾਣੀ ਪੜ੍ਹਦੇ, ਕੀ ਕਰਦੇ? ਉਹ ਸੇਵਾਦਾਰ ਨੇ ਕਿਹਾ ਅੱਜ ਵੇਖਣਾ। ਕਹਿੰਦੇ ਨੇ ਰੋਸ਼ਨ ਦਾਨ ਵਿੱਚੋਂ ਵੇਖਿਆ, ਨਾ ਬਾਬਾ ਜੀ ਸਿਮਰਨ ਕਰ ਰਹੇ ਨੇ, ਨਾ ਚੌਂਕੜਾ ਮਾਰ ਕੇ ਬਾਣੀ ਪੜ੍ਹ ਰਹੇ ਨੇ, ਨਾ ਭਗਤੀ ਕਰ ਰਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਲੰਘ ਦੇ ਕੋਲ ਕੀ ਕਰ? ਬਾਬਾ ਈਸ਼ਰ ਸਿੰਘ ਜੀ ਹੱਥ ਜੋੜ ਕੇ ਅਰਦਾਸ ਕਰ ਰਹੇ ਨੇ, ਵੀਹ ਮਿੰਟ ਅਰਦਾਸ, ਫਿਰ ਮੱਥਾ ਟੇਕਣਾ, ਵੀਹ ਮਿੰਟ ਸਿਰ ਝੁਕਿਆ ਰਹਿਣਾ, ਫਿਰ ਉੱਠ ਕੇ ਅਰਦਾਸ, ਫਿਰ ਮੱਥਾ ਟੇਕਿਆ, ਫਿਰ ਅਰਦਾਸ। ਸੇਵਾਦਾਰ ਹੈਰਾਨ ਹੈ, ਬਾਰ ਬਾਰ ਅਰਦਾਸ ਕਰਦੇ ਨੇ, ਇੰਨੇ ਮਿੰਟ ਸਿਰ ਝੁਕਾ ਕੇ ਮੱਥਾ ਟੇਕਦੇ। ਤੇ ਜਦੋਂ ਬਾਬਾ ਜੀ ਡੇਢ ਪੌਣੇ ਦੋ ਘੰਟੇ ਬਾਅਦ ਬਾਹਰ ਨਿਕਲੇ ਤੇ ਬਾਹਰ ਨਿਕਲ ਕੇ ਕਹਿੰਦੇ, ਭਾਈ ਤੁਸੀਂ ਵੀ ਹੁਣ ਆਰਾਮ ਕਰ ਲਓ, ਫਿਰ ਅੰਮ੍ਰਿਤ ਵੇਲੇ ਉੱਠਣਾ। ਉਹ ਸੇਵਾਦਾਰ ਤੇ ਲੱਗੇ, ਗੜਵਈ ਸੀ। ਅਗਲੇ ਦਿਨ ਦੀਵਾਨ ਤੇ ਗਏ, ਮਨ ਬੜਾ ਵਿਰਾਗ ਨਾਲ ਭਰਿਆ, ਆਪਣੇ ਮਨ ਅੰਦਰ ਆਪਣੇ ਆਪ ਨੂੰ ਕੋਸਦਾ, ਤੇਰੇ ਗੜਬਈ ਹੋਣ ਤੇ ਲਹਿਣ ਤੇ ਤੈਨੂੰ ਸੰਤ ਉੱਤੇ ਸ਼ੱਕ ਨਹੀਂ ਸੀ ਕਰਨੀ ਚਾਹੀਦੀ, ਜੇ ਵੇਖਣਾ ਫਿਰ ਜਾ ਤੇ ਪੁੱਛ ਕੇ ਵੇ, ਨਹੀਂ ਤੇ ਸੰਤ ਉੱਤੇ ਸ਼ੱਕ ਨਹੀਂ ਸੀ ਕਰਨੀ ਚਾਹੀਦੀ, ਗੜਬਈ ਹੋਵੇ ਤੇ ਸ਼ੱਕ ਕਰੇ। ਤੇ ਕਹਿੰਦੇ ਮਨ ਅੰਦਰੋਂ ਵਿਰਾਗ ਚ ਭਰਿਆ, ਅੱਖਾਂ ਭਰੀਆਂ ਹੋਈਆਂ, ਮਹਾਂਪੁਰਸ਼ਾਂ ਨੇ ਵਿੱਚ ਬੈਠਿਆਂ ਗੱਡੀ ਦੇ ਆਵਾਜ਼ ਦੇ ਕੇ ਗਿਆ, ਕਹਿੰਦੇ ਫਿਰ ਕੀ ਹੋਇਆ ਭਾਈ, ਰੋਂਦਾ ਕਿਉਂ ਹੈ? ਜੋ ਵੇਖਣਾ ਸੀ ਤੂੰ ਵੇਖ ਹੀ ਲਿਆ, ਫਿਰ ਤਾਂ ਭੁੱਬ ਨਿਕਲ ਗਈ ਨਾ, ਵੀ ਇੰਨੇ ਅੰਤਰਜਾਮੀ ਵੀ ਹੋ ਸਕਦੇ, ਸਭ ਕੁਝ ਜਾਣਨੇ। ਕਹਿੰਦੇ ਬਾਬਾ ਜੀ ਗਲਤੀ ਹੋ। ਕਹਿੰਦੇ ਨਹੀਂ ਭਾਈ, ਚੰਗਾ ਸ਼ੰਕਾ ਨਿਕਲ ਗਿਆ, ਸ਼ੰਕਾ ਨਿਕਲ ਜਾਣਾ ਚਾਹੀਦਾ, ਚੰਗੀ ਗੱਲ ਹੈ, ਤੇਰਾ ਸ਼ੰਕਾ ਦੂਰ ਹੋ ਗਿਆ। ਕਹਿੰਦੇ ਜੀ ਉਹ ਤਾਂ ਦੂਰ ਹੋ ਗਿਆ, ਪਰ ਇੱਕ ਸ਼ੰਕਾ ਪੈ ਗਿਆ। ਕਹਿੰਦੇ ਦੱਸ ਕੀ? ਕਹਿੰਦੇ ਮਹਾਰਾਜ ਪਹਿਲਾਂ ਤਾਂ ਮੇਰੀ ਗਲਤੀ ਮਾਫ ਕਰ ਦਿਓ ਕਿ ਮੈਂ ਚੋਰੀ ਵੇਖਿਆ ਕਿ ਸੱਚਖੰਡ ਵਿੱਚ ਤੁਸੀਂ ਕੀ ਕਰਦੇ ਹੋ, ਇਸ ਤਰ੍ਹਾਂ ਚਾਹੀਦਾ ਨਹੀਂ ਸੀ। ਤੇ ਦੂਜੀ ਬੇਨਤੀ ਸ਼ੰਕਾ ਇਹ ਪੈ ਗਿਆ, ਮੈਂ ਸੋਚਿਆ ਸਿਮਰਨ ਕਰਦੇ ਹੋਵੋਗੇ, ਬਾਣੀ ਪੜ੍ਹਦੇ ਹੋਵੋਗੇ, ਭਗਤੀ ਕਰ, ਪਰ ਤੁਸੀਂ ਤੇ ਅਰਦਾਸ ਹੀ ਕਰੀਏ ਬਾਬਾ ਜੀ, ਇਹਨਾਂ ਚ ਵੀਹ ਮਿੰਟ ਅਰਦਾਸ, ਵੀਹ ਮਿੰਟ ਮੱਥਾ ਟੇਕਦੇ ਹੋ, ਇੱਕ ਇੱਕ ਡੇਢ ਡੇਢ ਘੰਟਾ ਅਰਦਾਸ ਵਿੱਚ ਹੀ ਲੰਘਿਆ ਕਿਉਂ? ਤੇ ਬਾਬਾ ਜੀ ਨੇ ਜਵਾਬ ਦਿੱਤਾ, ਕਹਿੰਦੇ ਪਤਾ ਕਿਉਂ? ਅਸੀਂ ਗੁਰੂ ਨਾਨਕ ਦੇ ਘਰ ਦੇ ਕਰਿੰਦੇ ਹਾਂ, ਅਸੀਂ ਸੰਤ ਨਹੀਂ, ਅਸੀਂ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਹਾਂ। ਭਾਈ ਸਾਰਾ ਦਿਨ ਦੁਨੀਆਂ ਵਿੱਚ ਵਿਚਰੀਦਾ ਤੇ ਹੱਥ ਜੋੜ ਕੇ ਸੰਗਤਾਂ ਕਈ ਵਾਰ ਨਮਸਕਾਰਾਂ ਕਰ ਜਾਂਦੀਆਂ ਨੇ, ਹੱਥ ਜੋੜ ਕੇ ਸੰਗਤ ਬਹੁਤ ਕੁਝ ਕਹਿੰਦੀ ਹੈ ਮਨ ਚ, ਰਾਤੀ ਸੌਣ ਤੋਂ ਪਹਿਲਾਂ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਸੌਂਦਾ। ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਜਾਣੋ ਤੇ ਤੁਹਾਡੀ ਸੰਗਤ ਜਾਣੇ, ਵਿੱਚ ਈਸ਼ਰ ਸਿੰਘ ਕੁਝ ਵੀ ਨਹੀਂ, ਆਪਣੇ ਆਪ ਨੂੰ ਕੱਢ ਲਈਦਾ। ਕਹਿੰਦੇ ਅਸੀਂ ਕਰਿੰਦੇ ਬਣ ਕੇ ਕੰਮ ਕਰਦੇ, ਲੋਕਾਂ ਪਾਉਂਦੇ ਬਹੁਤ ਕੁਝ ਨਜ਼ਰ ਆਉਂਦਾ, ਅਸੀਂ ਗੁਰੂ ਨਾਨਕ ਦੇ ਘਰ ਦੇ ਕਰਿੰਦੇ ਹਾਂ। ਰਾਤੀ ਸੌਣ ਤੋਂ ਪਹਿਲਾਂ ਦੋ ਘੜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਭ ਕੁਝ ਦੇ ਦੇਈਦਾ। ਦਾਤਾ, ਇਹ ਜੀਵ ਵੀ ਤੇਰਾ, ਇਹ ਪਿੰਡ ਵੀ ਤੇਰਾ, ਇਹ ਸੰਗਤ ਮਹਾਰਾਜ ਤੇਰੀ ਹੈ, ਤੁਸੀਂ ਜਾਣੋ ਤੇ ਤੁਹਾਡੀ ਸੰਗਤ ਜਾਣੇ, ਵਿੱਚ ਮੈਂ ਕੁਝ ਵੀ ਨਹੀਂ, ਆਪਣੇ ਆਪ ਨੂੰ ਕੱਢ ਲੈਂਦੇ। ਇਹਨੂੰ ਕਹਿੰਦੇ ਨੇ ਸੰਤ, ਜਿਹੜਾ ਆਪਣੇ ਆਪ ਨੂੰ ਵਿੱਚੋਂ ਕੱਢ ਲੈ। ਆਪਾਂ ਵਡਿਆਈਆਂ ਲੈ ਕੇ ਫੁੱਲ ਜਾਈਦਾ, ਆਪਾਂ ਵਡਿਆਈਆਂ ਲੈ ਕੇ ਹੰਕਾਰੀ ਹੋਈਦਾ। ਸਾਧੂ ਕੋਲ ਇਹ ਜੁਗਤ ਹੈ, ਉਹ ਦੁਨੀਆਂ ਦੀ ਵਡਿਆਈ ਲੈਂਦਾ, ਨਾਲ ਦੀ ਨਾਲ ਜਮ੍ਹਾਂ ਕਰਾ ਦਿੰਦਾ, ਵਡਿਆਈ ਮਿਲਦੀ ਹੈ, ਜਮ੍ਹਾਂ ਕਰਾ ਦਿੰਦਾ। ਵਡਿਆਈਆਂ ਲੋਕ ਦਿੰਦੇ ਨੇ, ਵਾਹ ਵਾਹ ਕਹਿੰਦੇ ਨੇ, ਵਾਹ ਵਾਹ ਵਡਿਆਈ ਗੁਰੂ ਨਾਨਕ ਨੂੰ ਜਮ੍ਹਾਂ ਕਰਾ ਦਿੰਦੇ ਨੇ, ਤੇ ਇੰਨੀ ਕੁ ਜਮ੍ਹਾਂ ਕਰਾ ਦਿੰਦੇ, ਫਿਰ ਜਮ੍ਹਾਂ ਵਡਿਆਈ ਨਾਲ ਵਿਆਜ ਲੱਗਣ ਲੱਗ ਪੈਂਦਾ, ਇੰਨੀ ਕੁ ਵਡਿਆਈ ਵੱਧਦੀ ਹੈ। ਉਹ ਵਡਿਆਈਆਂ ਵੱਧਦੇ ਵੱਧਦੇ ਇੱਕ ਦਿਨ ਐਸਾ ਆਉਂਦਾ ਜਿੱਦਣ ਸੰਤ ਸਰੀਰ ਕਰਕੇ ਚਲਿਆ ਜਾਂਦਾ, ਪਰ ਉਹਦੀਆਂ ਵਡਿਆਈਆਂ ਇੰਨੀਆਂ ਵੱਧ ਜਾਂਦੀਆਂ ਨੇ, ਸਦੀਆਂ ਤੱਕ ਲੋਕ ਵਰਸੀਆਂ ਮਨਾਉਂਦੇ ਰਹਿੰਦੇ ਨੇ। ਕਰੋੜਾਂ ਅਰਬਾਂ ਦੀ ਜਾਇਦਾਦ ਵਾਲੇ ਦੀ ਯਾਦ ਕਿਉਂ ਨਹੀਂ? ਸੰਤ ਦੀ ਵਡਿਆਈ ਕਿਉਂ? ਸਰੀਰ ਮਰਨ ਤੋਂ ਬਾਅਦ ਸਦੀ ਲੰਘ ਜਾਂਦੀ ਹੈ, ਵਡਿਆਈ ਹੁੰਦੀ ਹੈ ਕਿਉਂ? ਉਹ ਵਡਿਆਈ ਗੁਰੂ ਨਾਨਕ ਕੋਲ ਜਮ੍ਹਾਂ ਕਰਾ ਦਿੱਤੀ। ਇਹੀ ਸੰਤ ਦੀ ਰਹਿਤ ਹੈ, ਸੰਤ ਕੀ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਣ ਜਾ ਕੇ ਕੇਵਲ ਨਾਮ, ਇੱਕੋ ਹੀ ਰਹਿਤ ਹੈ। ਇਹ ਸ਼ਬਦ ਸੰਤ ਆਪਣੇ ਜੀਵਨ ਵਿੱਚ ਹਿਰਦੇ ਤੋਂ ਧਾਰ ਲੈਂਦਾ, ਆਪਾਂ ਅਰਦਾਸ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੀਦਾ। ਵੈਸੇ ਹਰ ਗੁਰਸਿੱਖ ਦੀ ਇੰਡੀਵਿਜੁਅਲ ਅਰਦਾਸ ਚਾਹੀਦੀ ਹੈ। ਇਹ ਸਾਧੂ ਜਪਣ ਵਾਲਿਆਂ ਨੇ ਇਸ ਤਰ੍ਹਾਂ ਦਾ ਰਾਹ ਕੱਢਿਆ। ਸਿੱਖਾ, ਆਪਣੇ ਗੁਰੂ ਅੱਗੇ ਕਹਿਦੇ, ਕਰਦਾਤਾ, ਸਰੀਰ ਵੀ ਤੇਰਾ, ਵਿੱਚ ਜਿੰਦ ਵੀ ਤੇਰੀ ਹੈ, ਜੇ ਕੋਈ ਸੰਸਾਰ ਵਿੱਚ ਮਾਣ ਦਿੰਦਾ ਇਹ ਵੀ ਤੇਰਾ। ਕਿਤੇ ਮਾਣ ਅਹੰਕਾਰ ਵਡਿਆਈ ਕਰਕੇ ਰੁਕ ਨਾ ਜਾਈਏ। ਨਦੀਆਂ ਦੇ ਪਾਣੀ ਕਿਸੇ ਪੱਥਰ ਨਾਲ ਰੁਕ ਜਾਂਦੇ ਨੇ, ਸਾਗਰ ਕਿਸੇ ਪੱਥਰ ਨਾਲ ਰੁਕਦਾ ਨਹੀਂ,
तेनू कोई वड्याई मान मिले सजना रुक ना जाई, सब कोई गुरु नानक नू सौंप के कहीं मेरा मुझ में किश नहीं, जो किश है सो तेरा, तेरा तुझ को सौंपते क्या लग गए मेरा। ते अरदास पता की करनी, आओ अपन करिए सारे, जिन्हां ने अरदास कमाई है ना अपा ते करनी है, उन्हां कमा ली है जीवन विच पंक्ति। मन विच अरदास करियो हे गुरु ग्रंथ साहिब महाराज, किते साडे अंदरों भी मान मिट जाए, ये जीवन जन्म सफल होवे, ये अरदास जरूर करनी चाहीदी है। मिल के कहो हर सिख नू कहना चाहीदा है कि ज्ञान ध्यान किश कर्म ना जाना, आखो सारे सार ना जाना तेरी।

एक और गज के को कहो नानक सब तेरी वडियाई, कोई ना जाने।

0: ਸਤਿਗੁਰੂ ਕਿਰਪਾ ਕਰਨ ਸਮੁੱਚੀ ਸਿੱਖ ਕੌਮ ਉੱਤੇ। ਸਤਿਗੁਰੂ ਜੀ ਤਰਸ ਕਿਰਪਾ ਕਰਕੇ ਸ਼ਰਧਾ ਪ੍ਰੇਮ ਭਾਵਨਾ ਬਖਸ਼ਿਸ਼ ਕਰਨ, ਕਿਉਂਕਿ ਹੁਣ ਨਾ ਤਾਂ ਪ੍ਰਚਾਰ ਦੀ ਕਮੀ ਹੈ ਨਾ ਪ੍ਰਚਾਰਕਾਂ ਦੀ ਕਮੀ ਹੈ, ਸਾਧ ਸੰਗਤ ਪ੍ਰੇਮ ਦੀ ਕਮੀ ਹੈ। ਸਤਿਗੁਰੂ ਕਿਰਪਾ ਕਰਨ ਸਾਡੇ ਅੰਦਰ ਪ੍ਰੇਮ ਪੈਦਾ ਹੋਵੇ, ਸ਼ਰਧਾ ਪਿਆਰ ਪੈਦਾ ਹੋਵੇ। ਜਿਹੜੇ ਅਸੀਂ ਤਰਕ ਕਰੀ ਜਾਂਦੇ, ਨਹੀਂ ਜੀ ਗੁਰੂ ਹੀ ਸੰਤ ਹੈ, ਗੁਰੂ ਵਾਸਤੇ ਸੰਤ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ, ਗੁਰੂ ਸੰਤ ਨਹੀਂ ਹੈ, ਸ਼ਬਦ ਗੁਰੂ ਵਾਸਤੇ ਸੰਤ ਵਰਤੇ, ਭਾਗ ਹੋਆ ਗੁਰਸੰਤ ਮਿਲਾਇਆ। ਪਰ ਸਾਧ ਸੰਗਤ ਗੁਰੂ ਦੀ ਹਸਤੀ ਬਹੁਤ ਵੱਡੀ ਹੈ, ਗੁਰੂ ਤਾਂ ਇੱਕ ਦ੍ਰਿਸ਼ਟੀ ਕਿਸੇ ਸਰੀਰ ਧਾਰੀ ਤੇ ਪਾ ਦੇ, ਇੱਕੋ ਦ੍ਰਿਸ਼ਟੀ ਨਾਲ ਕੋਈ ਵੀ ਸਰੀਰ ਧਾਰੀ ਮਨੁੱਖ ਸੰਤ ਹੋ ਸਕਦਾ ਹੈ। ਇਹ ਗੁਰੂ ਵਿੱਚ ਇੰਨੀ ਵੱਡੀ ਪਾਵਰ ਹੈ, ਗੁਰੂ ਨੂੰ ਐਵੇਂ ਨਾ ਸਮਝੀਏ। ਪਾਤਸ਼ਾਹ ਨੇ ਕਿਹਾ ਪੂਰਾ ਗੁਰ, ਸ਼ਬਦ ਤੁਹਾਨੂੰ ਯਾਦ ਹੈ, ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪਿੱਖ ਹੈ ਹੋਏ ਸੰਤ। ਗੁਰੂ ਇੱਕੋ ਹੀ ਅੰਮ੍ਰਿਤ ਦ੍ਰਿਸ਼ਟੀ ਪਾ ਦੇ, ਉਹਨੂੰ ਸੰਤ ਕਰ ਦੇਣ। ਸਤਿਗੁਰੂ ਕਿਰਪਾ ਕਰਨ ਸਾਡੇ ਅੰਦਰ ਭਾਵਨਾ ਪ੍ਰੇਮ ਜਗੇ, ਇਤਫਾਕ ਸਤਿਗੁਰੂ ਬਖਸ਼ਿਸ਼ ਕਰਨ। ਗੁਰਮੁਖ ਪਿਆਰਿਆਂ ਦਾ ਧੰਨਵਾਦ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue North East ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ TV ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਜ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ, ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਵਾਸ਼ਨਾਵਾਂ ਹੁੰਦੀਆਂ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਾਹਿਸ਼ੇ ਸਾਥ ਲੈ ਕਰ ਦਮ ਨਿਕਲਤਾ ਹੈ, ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਾਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਾਹਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ ਕੋਈ ਕੰਧ ਕੌਲਾ ਹੈ ਉਹਦਾ ਪਰਛਾਵਾਂ ਹੈ, ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ ਆਪਣੇ ਨਾਲ ਜੋੜ ਦੇਵੇ ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ। ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ ਹੁਣ ਇਸ ਤੋਂ ਅਗਲੀ ਲੜਸ ਹੈ, ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ, ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ ਕਬਾਬ ਸ਼ਬਾਬ ਐਸ਼ੋ ਇਸ਼ਰਤ ਦਾ
ਸਰਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜ ਸੱਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉਂ, ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਜਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ, ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮੰਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ। ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ, ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਇੱਥੇ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ ਵਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਰਾਇਆ। ਔਰ ਇਹ ਜਿਹੜਾ ਰਾਜ ਸੀ, ਇਹ ਹਲੇਮੀ ਰਾਜ ਸੀ ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ। ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤਖ਼ਤ ਰਾਜਾ ਸੋ ਬਹਿ ਜੇ ਤਖ਼ਤੇ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾਰ ਉਪਕਾਰੀ। ਇੰਜ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ਼ ਦਿਵਾਉਂਦੇ ਨੇ, ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਇਹ ਸੱਚ ਹੈ, ਝੂਠ ਨਹੀਂ, ਸੱਚ ਹੈ।
ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ ਜਿਹਨੂੰ ਦਵਾਉਣਾ ਹੁੰਦਾ ਉਹਦੇ ਬੇਇਨਸਾਫੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ ਹੈ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ, ਬਹੁ ਭਾਤੀ ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ, ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ, ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ। ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ ਮੇਹਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁੱਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਪਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤਾਂ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵੱਡਪਣ ਉਜਾਗਰ ਹੁੰਦਾ ਹੈ, ਸਾਡਾ ਵੱਡਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ ਹੈ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ਼ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣੇ ਅਣਜਾਣੇ ਚ ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ, ਤੇ ਮੈਂ ਕਹਿੰਦਾ ਸਾਡਾ ਵੱਡਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ
ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ MLAs ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਤੇ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪਰ ਬੰਦਾ ਰਾਜਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ ਕਉ ਹਰਿ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜਸੱਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ ਹੈ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਓਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ, ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ, ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਹੈ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ ਹੈ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜੇ। ਉਹਨੇ ਪੈਸੇ ਨੂੰ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਬ ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ, ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ ਦੂਜਿਆਂ ਨੂੰ ਛਲ ਛਲ ਕੇ, ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੀ ਹੋਣਾ ਵਿਅਕਤੀ ਜਿਹੜਾ ਹੈ, ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ, ਵੇਖਦਿਆਂ ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਾਇਦ ਇਹ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੁਝ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਹੀ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ ਹੁੰਦਾ ਹੈ,
1: ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।
0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡ ਨਾਲ ਹੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ ਹੈ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ ਹੈ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜੀ ਇਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ ਹੈ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ, ਰਸ ਕੋਈ ਹੋਰ ਹੀ ਲੈ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ, ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ, ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ। ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ। ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। मैं फिर बेनती करा, मेरा सतगुरु यह नहीं कहता तू मेहनत ना कर, वह तो सगो सानू कहता है कि उदम करेंद जियो तू कमावद सुख पुंज ध्यान दया तू प्रभु मेर नानक उतरी चिंत। गुरु तो यह गल समझा है कि काल खाए किश हथों दे नानकरा पछाने से, पर इत्थे वह गल की गई है जिहड़ा बंदा छल फरेब ठगियां ठोरियां करता है रब्बी याद नूं विसारी दिंदा जिहदे चेते विचों दाता देण वाला दाता ही विसर जांदा है, उसनूं इह समझाउंदे ने। हो सकदा है इस कैटागरी विच तुसीं मैं आपां वी आउंदे हां, आपां सारिआं नूं इह गल समझाउंदे ने कि यह बंदिया ठीक है तू अपनी किरत विरत कर, पर नाल धर्म की किरत भी कर, नाम की किरत भी कर, दुनियावी धन ने सदा तेरा साथ नहीं देना।
1: हार बिसरे क्यों त्रिपतावे ना मन रंजिए।
0: जदों वाहिगुरु अकाल पुरख की याद साडे चेते विचों विसर जावे फिर सानू तृप्ति किवें होवे। जदों असीं दातां नाल जुड़ गए ते दातां विचों दाते नूं वेख्या ही ना, उसका शुकराना ही ना कीता, ते ना ही साडे मन नूं कदे रज आउंदा है। साडा मन इस तृप्ति इस रजेवें तों विहूणा रह जांदा है जदों साडे चेते शक्ति दे विचों वाहिगुरु जी की याद विसर जांदी है।
1: प्रभु छोड़ अन लागै नरक समंजी है।
0: हुण मेरे सतगुरु सच्चे पातशाह कहिंदे भाई गुरसिखो जे असी प्रभु प्यारे नूं अपने चेते विचों विसार दईए तो होरां होरां चीजां नाल असी लग जाइए तो समझ लो साडी जिंदगी नरकमई बन जाती है, दुखदायक बन जाती है। असी आत्मक तौर ते दुखां नूं सहेड़ लैंदे, चिंतावां परेशानियां झोरे आले दुआले तो सानू आण घेरदे हन। इस वास्ते गुरु नानक का सिख जिहड़ा उह बेनती करता है सतगुरा तरस कर मैनू परमेश्वर की याद कदे विसरे ना। गुरा एक देह बुझाई सबना जिया का एक दाता सो मैं विसर ना जाए।
1: हो कृपाल दयाल नानक पौ पंजिया।
0: सतगुरु गुरु अर्जन देव तुहानू मैनू समझा रहे ने कि तुसी भी अरदास करो कि हे सच्चे पातशाह ए कृपालू ए दया दे सो मैं मेरे ते भी दया कर, ते मन दे विचों ए डर खत्म हो जावे कि मैं अपने जीवन नूं सवार सकदा हां जां नहीं सवार सकदा। जे तुसी मैनूं अपना पल्ला पकड़ा दवो ते मेरे मन दे विचों ए डर निकल जावेगा। जिवें असीं कहिंदे ना अग्गे जाके पता नहीं की होना है, सानूं इन्हां ते पता है ना ये डर तां बणिआ है ना। यह डर साडी मानसिकता तो तदों ही निकल सकदा है जदों निरभउ साडे नाल होवेगा। निरभउ संग तुम्हारे वास्ते ये डरन कहां ते आया। आओ सतगुरु सच्चे पातशाह जी की कृपा दे नाल जो इस मुबारक स्थान से साहिब श्री गुरु ग्रंथ साहिब महाराज जी की लड़ीवार कथा विचार संगत नूं सरवण करवाई जाती है, आओ तिना अमृत बचना की सांझ करन दी आपां कोशिश

0: ਇੱਕ ਕਹਿੰਦੇ ਨੇ ਗੰਨੇ ਨੂੰ, ਗੰਨਾ ਬੜਾ ਮਿੱਠਾ ਹੁੰਦਾ ਹੈ, ਬੇਈ ਪੀੜੇ ਨਾ ਹੁੱਟੇ। ਗੰਨੇ ਨੂੰ ਜਿੰਨੀ ਵਾਰ ਮਰਜ਼ੀ ਪੀੜਿਆ ਜਾਵੇ ਉਹਦਾ ਰਸ ਫਿੱਕਾ ਨਹੀਂ ਹੁੰਦਾ, ਰਸ ਘੱਟ ਤਾਂ ਸਕਦਾ ਹੈ ਪਰ ਰਸ ਉਹਦਾ ਫਿੱਕਾ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਮੈਂ ਜਿੰਨੀ ਦੇਰ ਤੱਕ ਮੇਰੇ ਸਵਾਸ ਚੱਲਦੇ ਨੇ ਮੈਂ ਆਪਣੇ ਪਿਆਰੇ ਨੂੰ ਖੁਸ਼ ਕਰਨ ਦੇ ਵਾਸਤੇ ਲੱਗਾ ਰਹਾਂ, ਉਸਤੇ ਮੈਂ ਆਪਣੇ ਪਿਆਰ ਭਰੀ ਬੋਲੀ ਮਿੱਠੇ ਬੋਲ ਬੋਲਦਾ ਰਹਾਂ, ਮੈਂ ਕਦੇ ਵੀ ਉਹਦੇ ਨਾਲ ਦੁੱਖਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ, ਮੁਸ਼ਕਲਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ।
1: ਮਹੱਲਾ ਪੰਜਵਾਂ
0: ਠੱਗਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਹਨ।
1: ਠੱਗਾ ਨੀ ਹੋ ਮਤ ਰੋੜ ਗਿਆਨ ਗੰਧਰਵਾ ਨਗਰੀ।
0: ਇਹ ਜੋ ਸੰਸਾਰ ਹੈ, ਸੰਸਾਰ ਦੇ ਰੰਗ ਤਮਾਸ਼ੇ ਨੇ, ਵਿਸ਼ੇ ਵਿਕਾਰ ਆਦਿ ਨੇ, ਇਹ ਸਾਰੇ ਠੱਗ ਨੇ। ਅਸੀਂ ਠੱਗੇ ਹੋਏ ਆ, ਬੇਸ਼ੱਕ ਅਸੀਂ ਆਪਣੇ ਆਪ ਨੂੰ ਬੜੇ ਚਾਤਰ ਸਮਝਦੇ ਕਿ ਅਸੀਂ ਬੜੇ ਚਲਾਕ ਆ, ਪਰ ਅੰਦਰੋਂ ਅੰਦਰ ਅਸੀਂ ਠੱਗਦੇ ਜਾ ਰਹੇ ਤੇ ਠੱਗੇ ਹੋਏ ਵੀ ਆ। ਔਰ ਜੋ ਸਾਨੂੰ ਹਰ ਵੇਲੇ ਠੱਗ ਰਿਹਾ ਹੈ, ਠੱਗਾ ਨੀ ਮਤ ਰੋੜ, ਕਹਿੰਦੇ ਇਸ ਦੁਨਿਆਵੀ ਮੋਹ ਮੁਹੱਬਤ ਨੂੰ ਚੰਗੀ ਤਰ੍ਹਾਂ ਤੋੜ ਮਰੋੜ ਕੇ ਸੁੱਟ ਦੇ। ਜਾਨ ਗੰਧਰਵ ਨਗਰੀ, ਇਹਨੂੰ ਇੰਜ ਸਮਝ ਲਾ ਕਿ ਇਹ ਧੂਏ ਦਾ ਸ਼ਹਿਰ ਹੈ। ਨਗਰੀ ਕਹਿੰਦੇ ਨੇ ਸ਼ਹਿਰ ਨੂੰ, ਇੱਕ ਧੂਏ ਦਾ ਸ਼ਹਿਰ ਹੈ ਜਿਹਦੀ ਬਲਕਿ ਕੋਈ ਹੋਂਦ ਨਹੀਂ ਹੁੰਦੀ। ਇਹ ਦੁਨਿਆਵੀ ਮੋਹ ਮੁਹੱਬਤ ਟੁੱਟਦਿਆਂ ਕੋਈ ਬਹੁਤੀ ਦੇਰ ਨਹੀਂ ਲੱਗਦੀ। ਤਾਂ ਹੀ ਮੇਰੇ ਪਾਤਸ਼ਾਹ ਕਹਿੰਦੇ ਦੁਨੀਆਂ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾ ਪਥੇ।
1: ਦੁੱਖ ਘਟਾਉ ਡੂਏ ਇਸ ਪੰਧਾਣ ਘਰ ਘਣੇ।
0: ਹੁਣ ਬੰਦਾ ਕਹਿੰਦਾ ਕਿ ਮੈਂ ਦੁਨਿਆਵੀ ਸੁੱਖਾਂ ਨੂੰ ਮਾਣਾ, ਤੇ ਦੋ ਘੜੀਆਂ ਦਾ ਸੁੱਖ ਜਿਹੜਾ ਮਾਨਣਾ ਹੈ, ਸੁੱਖ ਘਟਾਉ ਡੂਏ ਇਸ ਪੰਧਾਣ ਘਰ ਘਣੇ। ਪੰਧ ਹੁੰਦਾ ਰਸਤਾ ਤੇ ਪੰਧ ਹੀ ਹੁੰਦਾ ਰਾਹੀ, ਪੰਧਾਣ ਹੁੰਦਾ ਰਾਹਗੀਰ। ਕਹਿੰਦੇ ਇਸ ਤਰ੍ਹਾਂ ਦੁਨਿਆਵੀ ਸੁੱਖਾਂ ਨੂੰ ਦੋ ਘੜੀਆਂ ਮਾਨਣ ਵਾਸਤੇ ਉਸਨੂੰ ਇਹਨਾਂ ਖਿਸ਼ਾਂ ਵਾਸ਼ਨਾਵਾਂ ਦੇ ਸ਼ਿਕਾਰ ਹੋਇਆ ਕਈ ਤਰ੍ਹਾਂ ਦੇ ਘਰਾਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ, ਬਲਕਿ ਕਈ ਤਰ੍ਹਾਂ ਦੇ ਸਰੀਰਾਂ ਵਿੱਚ ਜੂਨਾਂ ਵਿੱਚ ਉਸਨੂੰ ਵਿਚਰਨਾ ਪੈਂਦਾ ਹੈ। ਕਿਉਂਕਿ ਅਸੀਂ ਜਿਉਂਦੇ ਜੀ ਨਾ, ਕਈ ਵਾਰ ਸਾਡੀ ਸੋਚ ਪਸ਼ੂਆਂ ਵਾਲੀ ਹੁੰਦੀ ਹੈ, ਕਦੀ ਪੰਛੀਆਂ ਵਾਲੀ ਹੁੰਦੀ। ਮਰਨ ਤੋਂ ਬਾਅਦ ਤਾਂ ਅਸੀਂ ਜਿਹੜੇ ਅੱਗੇ ਸੰਸਕਾਰਾਂ ਦੇ ਮੁਤਾਬਕ ਵਿਚਰਨਾ ਹੀ ਵਿਚਰਨਾ ਹੈ ਨਾ। ਮਨੁੱਖੀ ਜੀਵਨ ਦੇ ਵਿੱਚ ਵੀ ਅਸੀਂ ਸਾਰੀ ਦਿਹਾੜੀ ਕਦੀ ਸਾਡੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ, ਸਾਡੀ ਕਦੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਸੁੱਖ ਘਟਾਓ ਡੂਏ ਇਸ ਪੰਧਾਂ ਨੂੰ ਕਰ ਕਹਿਣੇ।
1: ਪੌੜੀ ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਲੇਖਨ।
0: ਜਿਸ ਤਰ੍ਹਾਂ ਅਸੀਂ ਕਹਿੰਦੇ ਕਲ, ਕਲ ਇੱਕ ਟੁਕੜਾ ਹੁੰਦਾ ਹੈ, ਖੰਡ, ਅਕਲ ਜੋ ਅਖੰਡ ਹੈ ਜਿਸ ਦੇ ਇੰਨੇ ਗੁਣ ਨੇ, ਉਪਕਾਰ ਨੇ। ਅਸੀਂ ਕਹਿੰਦੇ ਆ ਮੁੱਕ ਜਾਵਾਂਗੇ, ਉਹਦੇ ਗੁਣਾਂ ਦਾ ਕਦੀ ਅੰਤ ਨਹੀਂ ਪੈਂਦਾ, ਉਹ ਚੰਦਰਮਾ ਦੀ ਤਰ੍ਹਾਂ ਵੱਧਦਾ ਘਟਦਾ ਨਹੀਂ ਹੈ। ਸਾਹਿਬ ਮੇਰਾ ਨਿਤ ਨਵਾਂ ਹਰ ਵੇਲੇ ਪੂਰਾ ਹੈ। ਔਰ ਅਸੀਂ ਉਸ ਅਲੱਖ ਨੂੰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਅਲੇਖਨ ਹੈ, ਬਿਆਨ ਕਰਨ ਤੋਂ ਪਰੇ ਹੈ।
1: ਹਟ ਦਰਸ਼ਨ ਭ੍ਰਮ ਤੇ ਫਿਰ ਹੈ ਨਹਿ ਮਿਲਿਆ ਭੇਖਨ।
0: ਕੁਝ ਵੱਖ ਵੱਖ ਮਤਾਂ ਮਤੰਤਰਾਂ ਦੀ ਸੋਚ ਸੀ, ਜੇ ਤੁਸੀਂ ਫਲਾਣੇ ਤਰ੍ਹਾਂ ਦਾ ਲਿਬਾਸ ਧਾਰਨ ਕਰ ਲਓ, ਧਾਰਮਿਕ ਪਹਿਰਾਵਾ ਪਹਿਨ ਲਓ, ਤੁਹਾਨੂੰ ਰੱਬ ਮਿਲ ਪਵੇਗਾ। ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਤੇ ਜਿਹੜੇ ਵੈਰਾਗੀ ਬੋਧੀਏ, ਜਿਹੜੇ ਜਿੰਨੇ ਹੈਗੇ ਸਨ, ਛੇ ਕਰਮਾਂ ਨੂੰ ਅਪਣਾਉਣ ਵਾਲੇ, ਛੇ ਦਰਸ਼ਨਾਂ ਦੇ ਜਿਹੜੇ ਭੇਖ ਸਨ, ਕਹਿੰਦੇ ਨੇ ਉਹ ਫਿਰਦੇ ਨੇ ਕਿ ਸਾਨੂੰ ਰੱਬ ਮਿਲ ਪਵੇ, ਇੱਥੋਂ ਰੱਬ ਮਿਲ ਪਵੇ, ਇੱਧਰੋਂ ਮਿਲ ਪਏ। ਪਰ ਰੱਬ ਜਿਹੜਾ ਉਹ ਪਹਿਰਾਵਿਆਂ ਭੇਖਾਂ ਦੇ ਉੱਪਰ ਨਹੀਂ ਰੀਝਦਾ। ਕਈ ਵਾਰ ਬੰਦਾ ਸੋਚਦਾ ਮੈਂ ਧਾਰਮਿਕ ਪਹਿਰਾਵਾ ਪਹਿਣ ਲਿਆ ਤੇ ਸ਼ਾਇਦ ਹੁਣ ਗੱਲ ਬਣ ਜਾਵੇਗੀ। ਇੱਕ ਬੇਨਤੀ ਕਰਾਂ, ਬੱਚੇ ਨੇ ਸਕੂਲ 'ਚ ਐਡਮਿਸ਼ਨ ਲਈ ਹੈ, ਯੂਨੀਫਾਰਮ ਉਹਨੇ ਪੂਰੀ ਪਾਈ ਹੋਈ ਹੈ, ਲੇਕਿਨ ਉਹ ਸਕੂਲ ਅਟੈਂਡ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ, ਤੇ ਮੈਰਿਟ 'ਚ ਕਿੱਥੋਂ ਆਜੂਗਾ? ਜ਼ਰੂਰੀ ਤਾਂ ਇਹ ਵੀ ਹੈ ਨਾ, ਇਕੱਲੇ ਲਿਬਾਸ ਨਾਲ ਗੱਲ ਨਹੀਂ ਬਣਨੀ, ਲਿਬਾਸ ਦੇ ਨਾਲ ਨਾਲ, ਵਰਦੀ ਦੇ ਨਾਲ ਨਾਲ ਉਹਦੀ ਸਟੱਡੀ ਜ਼ਰੂਰੀ ਸੀ, ਉਹਦਾ ਨਿਸ਼ਾਨਾ ਜ਼ਰੂਰੀ ਸੀ, ਉਹਨੇ ਕਰਨਾ ਕੀ ਹੈ? ਪਰ ਕਈ ਵਾਰ ਬੰਦਾ ਭੇਖਾਂ ਵਿੱਚ ਹੀ ਉਲਝ ਜਾਂਦਾ ਹੈ।
1: ਵਰਤ ਕਰਹਿ ਚੰਦਰਾਇਣਾ ਸੇਕ ਤੈ ਨਾ ਲੇਖਨ।
0: ਕਿਉਂਕਿ ਵਰਤ ਰੱਖਣੇ, ਸਰੀਰ ਨੂੰ ਭੁੱਖਾ ਰੱਖਣਾ ਚੰਗੀ ਗੱਲ ਹੈ ਕਿ ਸਾਡਾ ਸਾਹ ਨਿਕਲਦਾ ਰਹੇ। ਤਾਂ ਹੀ ਡਾਕਟਰ ਹਕੀਮ ਕਹਿੰਦੇ ਕਿ ਜਿੰਨੀ ਭੁੱਖ ਲੱਗੀ ਹੋਵੇ ਸਾਨੂੰ ਉਹ ਤੋਂ ਘੱਟ ਖਾਣਾ ਚਾਹੀਦਾ। ਪਰ ਕੁਝ ਦਾਨਿਸ਼ਮੰਦਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਇਸ ਦਿਨ ਆਪਾਂ ਭੋਜਨ ਨਹੀਂ ਛਕਣਾ, ਸਰੀਰ ਨੂੰ ਵੀ ਰੈਸਟ ਚਾਹੀਦੀ ਹੈ। ਹੌਲੀ ਹੌਲੀ ਇੱਕ ਧਰਮ ਦਾ ਹਿੱਸਾ ਬਣ ਗਿਆ। ਫਿਰ ਇਹ ਤੋਂ ਅੱਗੇ ਚੱਲਦਿਆਂ ਚੱਲਦਿਆਂ ਕਈ ਤਰ੍ਹਾਂ ਦੇ ਜਿਹੜੇ ਵਰਤ ਹੋਣ ਦੇ ਵਿੱਚ ਆ ਗਏ, ਜਿਵੇਂ ਕਿ ਵਰਤ ਕਰੇ ਚੰਦਰਾਇਣਾ, ਕੋਈ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਣ ਲੱਗ ਪਿਆ ਉਹਦੀਆਂ ਕਲਾ ਦੇ ਨਾਲ, ਵੀ ਹੁਣ ਕਲਾ ਘੱਟ ਰਹੀਆਂ ਨੇ ਚੰਦਰਮਾ ਦੀਆਂ, ਹੁਣ ਕਲਾ ਵੱਧ ਰਹੀਆਂ ਨੇ ਉਹਦੇ ਮੁਤਾਬਕ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲਿਖ, ਪਰ ਇਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ।
1: ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖੰ।
0: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ੍ਹ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈ ਨਾ। ਉਹ ਪੜ੍ਹ ਪੜ੍ਹ ਗੱਡੀ ਲੱਗੀਏ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨਾ ਤਤ ਸਾਰ ਨਾ ਪੇਖੰ, ਜੋ ਤਤ ਸੀ ਜੋ ਮੂਲ ਸੀ ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ, ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ ਹੈ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਾਡੇ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਨਿਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
1: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖੰ।
0: ਹੁਣ ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਲ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
1: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖੰ।
0: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖੰ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ।
0: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ ਹੈ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖੰ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
1: ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ।
0: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤ

0: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਯੂਨਿਟ ਨੰਬਰ 124 4774 ਵੈਸਟ ਵਿੰਸ ਡਰਾਈਵ ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 West Winds Drive, Northeast Calgary।
1: प्रोग्राम का यह हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड का पता है यूनिट नंबर 11 2316 एवेन्यू नॉर्थ ईस्ट कैलगरी।
2: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, Southeast Calgary, near Stampede Ground।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd Avenue North East।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 32nd Avenue North East Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue South West Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪਲਾਹਾ ਡੀਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2332 32nd Avenue North East Calgary।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681, 403-768-1681। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 1120, 4150, 109th ਐਵੀਨਿਊ, ਨੌਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसे भी तरह दे मॉडर्न, ट्रेडिशनल, कस्टमाइज्ड फर्नीचर दी जानकारी ले पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।

0: ਸੁਰਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ

ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ। ਸੱਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚ ਨਾਏ ਰਹਾਉ। ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋਆ ਨਾ ਕੋ ਹੋਏ। ਜੇ ਵਡ ਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖ, ਬਿਨਾਉ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ

ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿੱਤ ਸਾਰ ਵਰੜੈ ਪਹੀਲੇ ਨਿਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਾਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰਾ ਇੱਕ ਤੈਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿਰਹਾਉ ਜਪ ਤਪ ਸੰਜਮ ਧਰਮ ਨਾ ਕਮਾ

शरण परे की राखो शर्मा, जप तप संयम धर्म ना कमाया।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਗਾ ਵਹੁ ਹਰੀ ਕੇਰਾ ਮਨ ਜਿਨੀ ਵਸਾਇਆ।

तेरे सगल विसूरे दुख रोग संताप युतरे सुनी सच्ची बाणी।

ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਾਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰੇ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ

দেহরি ল বারি নার সঙ্গ পাই আগে সজ্জন সোহেলা।